ਪਾਰਟੀ ਹੋ ਗਈਆਂ ਸਾਰੀ ਸੋਹਣੀਆਂ ਟੌਲ ਵਾਲਿਆਂ ਨੱਚਣ ਦੇ ਤੇਰੇ ਸਾਊਂਡ ਤੇ ਲੱਕ ਹਿਲਾਉਣਾ ਪੈਰ ਫਲੋਰ ਪੇ

0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਹਾਜ਼ਰੀਨ, ਅੱਜ ਬੁੱਧਵਾਰ 3 June 2026 ਨੂੰ ਜਦੋਂ ਰੀਕੌਂਸੀਲੀਏਸ਼ਨ ਵੀਕ ਖਤਮ ਹੋਣ 'ਤੇ ਆ ਰਿਹਾ ਹੈ, ਪੇਸ਼ ਹੈ ਜੀ ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਦਾ ਪ੍ਰੋਗਰਾਮ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ। ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਨ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏ ਗਏ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਰੀਕੌਂਸੀਲੀਏਸ਼ਨ ਵੀਕ ਦੇ ਸੰਬੰਧ ਵਿੱਚ ਪੇਸ਼ ਕਰਨਾ ਹੈ ਇੱਕ ਐਕਸਪਲੇਨਰ, ਜੋ ਤੁਸੀਂ ਸੁਣ ਸਕੋਗੇ ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਤੋਂ ਤੁਰੰਤ ਬਾਅਦ। ਨਾਲ ਹੀ ਇੱਕ ਵਾਰ ਫਿਰ ਤੋਂ ਆਸਟ੍ਰੇਲੀਅਨ ਸਿੱਖ ਅਵਾਰਡਸ, ਜਿਨ੍ਹਾਂ ਲਈ ਇਸ ਸਾਲ 2026 ਵਾਸਤੇ

ਆਮ ਜ਼ਦਗੀਆਂ ਹੁਣ ਖੁੱਲ੍ਹ ਚੁੱਕੀਆਂ ਨੇ ਬਾਰੇ ਵੀ ਇੱਕ ਗੱਲਬਾਤ ਸੁਣਾਵਾਂਗੇ ਕਿ ਇਹ ਨਾਮਜ਼ਦਗੀਆਂ ਕਿਵੇਂ ਅਤੇ ਕਦੋਂ ਤੱਕ ਭਰੀਆਂ ਜਾ ਸਕਦੀਆਂ ਹਨ। ਇੱਕ ਹੋਰ ਬਹੁਤ ਹੀ ਪ੍ਰੇਰਨਾ ਭਰੀ ਗੱਲਬਾਤ ਦਾ ਪਹਿਲਾ ਭਾਗ ਵੀ ਪੇਸ਼ ਕਰਾਂਗੇ। ਇਹ ਹੈ ਸਿਡਨੀ ਨਿਵਾਸੀ ਸੁੱਖੀ ਬਲ ਹੋਰਾਂ ਦੇ ਨਾਲ, ਜਿਨ੍ਹਾਂ ਨੇ ਹਾਲ ਵਿੱਚ ਹੀ ਨੇਪਾਲ ਵਿਖੇ 6,812 ਮੀਟਰ ਉੱਚੀ ਚੋਟੀ ਮਾਊਂਟ ਐਮਾ ਦਬਲਮ ਨੂੰ ਫਤਿਹ ਕਰਕੇ ਇੱਕ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਕੁਝ ਗੀਤਾਂ ਨਾਲ ਵੀ ਸਾਂਝ ਪਾਉਣ ਦਾ ਯਤਨ ਕਰਾਂਗੇ ਅਤੇ ਨਾਲ ਹੀ ਹਰ ਬੁੱਧਵਾਰ ਨੂੰ ਪੇਸ਼ ਹੋਣ ਵਾਲੀ ਬਾਲੀਵੁੱਡ ਦੀ ਗੱਪਸ਼ਪ ਵੀ ਕਰੇਗੀ ਤੁਹਾਡਾ ਭਰਪੂਰ ਮਨੋਰੰਜਨ ਫਿਲਮੀ ਦੁਨੀਆ ਦੀਆਂ ਤਾਜ਼ਾ ਜਾਣਕਾਰੀਆਂ ਦੇ ਨਾਲ। ਸੋ ਦੋਸਤੋ, ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਨਾਲ, ਅਤੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾਉਣ ਵਾਸਤੇ SMS ਕਰ ਸਕਦੇ ਹੋ 0439-799-700 ਦੇ ਉੱਤੇ। ਅਤੇ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ, ਜਿੱਥੇ ਖਬਰਾਂ ਦਾ ਬੁਲੇਟਿਨ ਕਰ ਰਿਹਾ ਜੀ ਤੁਹਾਡਾ ਇੰਤਜ਼ਾਰ।

SBS ਦੇ ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆਈ ਰੱਖਿਆ ਬਲ ADF ਦੇ ਜਵਾਨਾਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਪੋਲੈਂਡ ਭੇਜਿਆ ਜਾਵੇਗਾ, ਜਿੱਥੇ ਉਹ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦੇਣ ਦੇ ਯਤਨਾਂ ਵਿੱਚ ਹਿੱਸਾ ਲੈਣਗੇ। ਰੱਖਿਆ ਮੰਤਰੀ ਰਿਚਰਡ ਮਾਰਲਿਸ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਫੌਜੀ ਨਾਰਵੇ ਦੀ ਅਗਵਾਈ ਹੇਠ ਚੱਲ ਰਹੇ ਇੱਕ ਆਪਰੇਸ਼ਨ ਵਿੱਚ ਸ਼ਾਮਲ ਹੋਣਗੇ, ਜਿਸ ਤਹਿਤ ਯੂਕਰੇਨੀ ਸੈਨਿਕਾਂ ਨੂੰ ਬੁਨਿਆਦੀ ਪੈਦਲ ਫੌਜੀ ਤਕਨੀਕਾਂ, ਲੀਡਰਸ਼ਿਪ ਅਤੇ ਹੋਰ ਸੈਨਿਕ ਹੁਨਰ ਸਿਖਾਏ ਜਾਣਗੇ। ਆਸਟ੍ਰੇਲੀਆ 2023 ਤੋਂ ਬ੍ਰਿਟੇਨ ਆਧਾਰਿਤ ਇੱਕ ਪ੍ਰੋਗਰਾਮ ਰਾਹੀਂ ਇਸ ਤਰ੍ਹਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਹੁਣ ਯੂਕਰੇਨ ਦੇ ਨੇੜੇ ਸਿਖਲਾਈ ਦੇਣਾ ਵਧੇਰੇ ਉਚਿਤ ਹੋਵੇਗਾ। ਉੱਧਰ ਵਿਦੇਸ਼ ਮੰਤਰੀ ਫੈਨੀ ਵੋਂਗ ਨੇ ਔਕਸ ਪਣਡੁੱਬੀ ਸਮਝੌਤੇ ਬਾਰੇ ਸਰਕਾਰ ਦੇ ਤਾਜ਼ਾ ਰੁੱਖ ਦਾ ਬਚਾਅ ਕੀਤਾ ਹੈ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਲੇਬਰ ਪਾਰਟੀ ਨੇ ਸੰਸਦ ਮੈਂਬਰ ਐਡ ਹਿਊਸਿਕ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਸਮਝੌਤੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਦਾ ਦਾਅਵਾ ਹੈ ਕਿ ਲੇਬਰ ਪਾਰਟੀ ਦੇ ਅੰਦਰ ਇਸ ਸੌਦੇ ਨੂੰ ਲੈ ਕੇ ਕੁਝ ਚਿੰਤਾਵਾਂ ਮੌਜੂਦ ਹਨ। ਹਾਲ ਵਿੱਚ ਹੀ ਇਹ ਐਲਾਨ ਹੋਣ ਤੋਂ ਬਾਅਦ ਕਿ ਆਸਟ੍ਰੇਲੀਆ ਅਮਰੀਕਾ ਤੋਂ ਸਿਰਫ਼ ਵਰਤੀਆਂ ਹੋਈਆਂ ਪਰਮਾਣੂ ਚਾਲਿਤ ਪਣਡੁੱਬੀਆਂ ਹੀ ਖਰੀਦੇਗਾ, ਇਸ ਰੱਖਿਆ ਸਮਝੌਤੇ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਆਸਟ੍ਰੇਲੀਆਈ ਸਰਕਾਰ ਨੇ ਦੱਸਿਆ ਹੈ ਕਿ ਨਿਰਮਾਣ ਖੇਤਰ ਵਿੱਚ ਕੁਸ਼ਲ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤੇ ਜਾ ਰਹੇ $10,000 ਦੇ ਪ੍ਰੋਤਸਾਹਨ ਕਾਰਨ 25,000 ਤੋਂ ਵੱਧ ਆਸਟ੍ਰੇਲੀਆਈਆਂ ਨੇ ਹਾਊਸਿੰਗ ਕੰਸਟਰਕਸ਼ਨ ਐਪ੍ਰੈਂਟਿਸਿਪਸ ਸ਼ੁਰੂ ਕੀਤੀਆਂ ਹਨ। 10 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮਕਸਦ ਵੱਧ ਤੋਂ ਵੱਧ ਟ੍ਰੇਡੀਜ਼ ਤਿਆਰ ਕਰਨਾ ਅਤੇ ਦੇਸ਼ ਭਰ ਵਿੱਚ ਹੋਰ ਘਰਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਨਿਰਮਾਣ ਦੇ ਖੇਤਰ ਵਿੱਚ ਮੌਜੂਦਾ ਹੁਨਰ ਘਾਟ ਨੂੰ ਦੂਰ ਕਰਨ ਵਿੱਚ ਮਦਦ ਕਰ ਰਿਹਾ ਹੈ। ਮੱਧ ਪੂਰਬ ਵਿੱਚ ਦੱਖਣੀ ਲੈਬਨਾਨ ਵਿੱਚ ਆਸਟ੍ਰੇਲੀਆਈ ਹਵਾਈ ਹਮਲੇ ਜਾਰੀ ਹਨ, ਹਾਲਾਂਕਿ ਤਣਾਅ ਘਟਾਉਣ ਲਈ ਇੱਕ ਅੰਸ਼ਕ ਜੰਗਬੰਦੀ ਸਮਝੌਤਾ ਲਾਗੂ ਹੈ। ਲੈਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਘੱਟੋ ਘੱਟ 10 ਲੋਕ ਮਾਰੇ ਗਏ ਹਨ ਅਤੇ 130 ਤੋਂ ਵੱਧ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚ ਠਾਇਰ ਸ਼ਹਿਰ ਨੇੜੇ ਜਬਲ ਅਮੇਲ ਹਸਪਤਾਲ ਦਾ ਸਟਾਫ ਵੀ ਸ਼ਾਮਲ ਹੈ। ਇਸਰਾਇਲ ਦਾ ਕਹਿਣਾ ਹੈ ਕਿ ਉਸਨੇ ਹਿਜ਼ਬੁੱਲਾ ਦੇ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਦਕਿ ਹਿਜ਼ਬੁੱਲਾ ਦਾ ਦਾਅਵਾ ਹੈ ਕਿ ਉਸਨੇ ਦੱਖਣੀ ਲੈਬਨਾਨ ਵਿੱਚ ਇਸਰਾਇਲੀ ਫੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਹਨ। ਇਸੇ ਦੌਰਾਨ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ਉੱਤੇ ਖਾੜੀ ਖੇਤਰ ਵਿੱਚ ਹਮਲੇ ਕਰਨ ਦੇ ਦੋਸ਼ ਲਗਾਉਂਦੇ ਹੋਏ ਮਿਜ਼ਾਈਲ ਹਮਲੇ ਕੀਤੇ ਹਨ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਦਾ ਕਹਿਣਾ ਹੈ ਕਿ ਉਸਨੇ ਬਹਿਰੀਨ ਵਿੱਚ ਸਥਿਤ ਅਮਰੀਕੀ 5ਵੇਂ ਬੇੜੇ ਦੇ ਮੁੱਖ ਦਫ਼ਤਰ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ। ਦੂਜੇ ਪਾਸੇ ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸਨੇ ਈਰਾਨ ਦੇ ਕੇਸ਼ਮ ਟਾਪੂ ਉੱਤੇ ਸਵੈ ਰੱਖਿਆ ਦੀ ਤਹਿਤ ਕਾਰਵਾਈ ਕੀਤੀ, ਜੋ ਤਹਿਰਾਨ ਵੱਲੋਂ ਕੀਤੇ ਗਏ ਕਥਿਤ ਹਮਲਿਆਂ ਦੇ ਜਵਾਬ ਵਿੱਚ ਸੀ। ਵਿਕਟੋਰੀਆ ਵਿੱਚ ਅੱਜ ਆਦਿਵਾਸੀ ਬਜ਼ੁਰਗ ਅੰਕਲ ਰੌਬੀ ਥੌਪ ਇੱਕ ਅਪੀਲ ਅਦਾਲਤ ਵਿੱਚ ਪੇਸ਼ ਕਰ ਰਹੇ ਹਨ। ਉਹ ਇੱਕ ਨਿੱਜੀ ਮੁਕੱਦਮੇ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਜਿਸ ਵਿੱਚ ਕਿੰਗ ਚਾਰਲਸ 3 ਦਾ ਨਾਮ ਸ਼ਾਮਲ ਹੈ। ਇਹ ਮਾਮਲਾ ਆਸਟ੍ਰੇਲੀਆ ਦੇ ਪਹਿਲੇ ਲੋਕਾਂ ਖਿਲਾਫ਼ ਕਥਿਤ ਨਸਲਕੁਸ਼ੀ ਦੇ ਦੋਸ਼ਾਂ ਨਾਲ ਸੰਬੰਧਿਤ ਹੈ ਅਤੇ ਇਸ ਵਿੱਚ ਪ੍ਰਭੂਸੱਤਾ, ਬਿਨਾਂ ਸਮਝੌਤੇ ਵਾਲੀ ਜ਼ਮੀਨ ਅਤੇ ਆਸਟ੍ਰੇਲੀਆ ਵਿੱਚ ਨਸਲਕੁਸ਼ੀ ਕਾਨੂੰਨ ਨੂੰ ਲਾਗੂ ਕਰਨ ਵਰਗੇ ਮੁੱਦੇ ਉਠਾਏ ਗਏ ਹਨ। ਇਹ ਅਪੀਲ ਇਸ ਸਾਲ ਆਏ ਉਸ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਕਾਰਵਾਈ ਅੱਗੇ ਨਹੀਂ ਵੱਧ ਸਕਦੀ। ਅਤੇ ਹੁਣ ਇੱਕ ਖਬਰ ਭਾਰਤੀ ਖਿੱਤੇ ਤੋਂ। ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਵਿੱਚ ਔਰਤਾਂ ਨੂੰ 1 ਜੁਲਾਈ ਤੋਂ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋਵੇਗੀ। ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਾਸਿਕ ਸਤਿਕਾਰ ਭੱਤਾ ਮਿਲੇਗਾ। ਸੂਬੇ ਵਿੱਚ ਇਸ ਵੇਲੇ 52 ਲੱਖ ਬਾਲਗ ਔਰਤਾਂ ਹਨ, ਜਿਨ੍ਹਾਂ ਵਿੱਚੋਂ 36 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਇਸ ਮਹੀਨੇ ਦੌਰਾਨ ਮੁਕੰਮਲ ਹੋ ਜਾਵੇਗੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ।

0: ਹੁਣ ਤੁਹਾਨੂੰ ਜੋੜਦੇ ਹਾਂ ਇੱਕ ਐਕਸਪਲੇਨਰ ਦੁਆਰਾ ਜੋ ਕਿ ਖਾਸ ਤੌਰ 'ਤੇ ਰੀਕੌਂਸੀਲੀਏਸ਼ਨ ਵੀਕ ਦੇ ਸੰਬੰਧ ਵਿੱਚ ਤਿਆਰ ਕੀਤਾ ਗਿਆ ਹੈ। ਤੁਹਾਨੂੰ ਯਾਦ ਹੀ ਹੋਵੇਗਾ ਕਿ ਨੈਸ਼ਨਲ ਰੀਕੌਂਸੀਲੀਏਸ਼ਨ ਵੀਕ ਹਰ ਸਾਲ 27 ਮਈ ਤੋਂ 3 ਜੂਨ ਤੱਕ ਆਸਟ੍ਰੇਲੀਆ ਦੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਨਾਲ ਸਮਝ, ਸਤਿਕਾਰ ਅਤੇ ਏਕਤਾ ਨੂੰ ਮਜ਼ਬੂਤ ਕਰਨ ਲਈ ਮਨਾਇਆ ਜਾਂਦਾ ਹੈ। ਇਹ ਪੇਸ਼ਕਾਰੀ ਹੈ ਜੀ ਸਾਡੇ ਪ੍ਰੋਗਰਾਮ ਸਾਥੀ ਪੁਨੀਤ ਟਿੰਗਰਾ ਹੋਰਾਂ ਦੀ। ਅਤੇ ਦੋਸਤੋ, ਉਸ ਤੋਂ ਤੁਰੰਤ ਬਾਅਦ ਲਵਾਂਗੇ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਨੈਸ਼ਨਲ ਰੀਕਨਸਲੀਏਸ਼ਨ ਵੀਕ ਮੌਕੇ ਆਸਟ੍ਰੇਲੀਆ ਭਰ ਦੇ ਵਿੱਚ ਭਾਈਚਾਰਕ ਪੱਧਰ ਦੇ ਕਈ ਸਮਾਗਮ ਕਰਵਾਏ ਜਾ ਰਹੇ ਨੇ। ਇਹ ਹਫ਼ਤਾ 27 ਮਈ ਤੋਂ 3 ਜੂਨ ਤੱਕ ਮਨਾਇਆ ਜਾ ਰਿਹਾ ਹੈ ਅਤੇ ਇਸ ਸਾਲ ਦਾ ਥੀਮ ਹੈ ਆਲ ਇਨ, ਜਿਸ ਦਾ ਮਤਲਬ ਹੈ ਕਿ ਹਰ ਆਸਟ੍ਰੇਲੀਆਈ ਪੂਰੀ ਤਰ੍ਹਾਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਹੱਕਾਂ ਅਤੇ ਰੀਕਨਸਲੀਏਸ਼ਨ ਦੀ ਪ੍ਰਕਿਰਿਆ ਨਾਲ ਜੁੜਨ। ਦੇਸ਼ ਭਰ ਦੇ ਵਿੱਚ ਵਾਕਿੰਗ ਟੂਰ, ਗੱਲਬਾਤ ਸੈਸ਼ਨ, ਕਲਾ ਪ੍ਰਦਰਸ਼ਨੀਆਂ, ਸੱਭਿਆਚਾਰਕ ਸਮਾਗਮ ਅਤੇ ਭਾਸ਼ਾ ਵਰਕਸ਼ਾਪਸ ਕਰਵਾਈਆਂ ਜਾ ਰਹੀਆਂ ਨੇ। ਇਹ ਆਵਾਜ਼ ਨੁੰਗਾਰ ਭਾਈਚਾਰੇ ਦੀ ਮਹਿਲਾ ਰਿਕਿਟਾ ਵਾਲੀ ਦੀ ਹੈ, ਜੋ ਪਰਥ ਵਿੱਚ ਰੀਕਨਸਲੀਏਸ਼ਨ ਵੀਕ ਦੀ ਸ਼ੁਰੂਆਤ ਮੌਕੇ ਇੱਕ ਪ੍ਰੋਗਰਾਮ ਦੇ ਵਿੱਚ ਗਾ ਰਹੀ ਹੈ। ਦੇਸ਼ ਭਰ ਦੇ ਵਿੱਚ ਹੋ ਰਹੇ ਦਰਜਨਾਂ ਪ੍ਰੋਗਰਾਮਾਂ ਵਿੱਚੋਂ ਇਹ ਇੱਕ ਹੈ, ਜਿਨ੍ਹਾਂ ਵਿੱਚ ਸਥਾਨਕ ਇਤਿਹਾਸਕ ਯਾਤਰਾਵਾਂ, ਵਿਚਾਰ ਵਟਾਂਦਰੇ, ਕਲਾ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਸ਼ਾਮਲ ਨੇ। ਨਿਊ ਸਾਊਥ ਵੇਲਸ ਦੇ ਸਾਊਥ ਕੋਸਟ 'ਤੇ ਗਲੈਨ ਨੋਲਨ ਇੱਕ ਡੁਰਗਾ ਭਾਸ਼ਾ ਦੀ ਵਰਕਸ਼ਾਪ ਚਲਾ ਰਹੀ ਹੈ। ਉਹਨਾਂ ਨੇ NITV ਰੇਡੀਓ ਨੂੰ ਦੱਸਿਆ ਕਿ ਇਹ ਹਫ਼ਤਾ ਆਪਣੀਆਂ ਮੂਲ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ ਦੇ ਮਹੱਤਵ ਨੂੰ ਪਛਾਣਨ ਦਾ ਇੱਕ ਵੱਡਾ ਮੌਕਾ ਹੈ।
2: Before English, the English colonization, there was hundreds of Aboriginal languages spoken across our country, Australia. Like many places and greetings, there's actually 250 distinct languages and around 800 dialects that have been recorded of Aboriginal languages.
1: ਇਸੇ ਤਰ੍ਹਾਂ ਇਲਾਵਾਰਾ ਖੇਤਰ ਦੇ ਵਿੱਚ ਵਿਰਾਜੋਰੀ ਭਾਈਚਾਰੇ ਦੇ ਨੌਜਵਾਨ ਆਗੂ ਬ੍ਰੈਂਡਨ ਨਿਊਟਨ ਨੇ ਕੋਨਾਵਾਰਾ ਰੀਕਨਸਲੀਏਸ਼ਨ ਵਾਕ ਦੇ ਆਯੋਜਨ ਵਿੱਚ ਮਦਦ ਕੀਤੀ ਹੈ। NITV ਰੇਡੀਓ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਲਈ ਰੀਕਨਸਲੀਏਸ਼ਨ ਦਾ ਮਤਲਬ ਆਪਣੇ ਪਰਿਵਾਰ ਦੇ ਉਸ ਸੰਘਰਸ਼ ਨੂੰ ਅੱਗੇ ਵਧਾਉਣਾ ਹੈ ਜੋ ਲੰਬੇ ਸਮੇਂ ਤੋਂ ਐਬੋਰੀਜਨਲ ਅਧਿਕਾਰਾਂ ਲਈ ਲੜ ਰਹੇ ਨੇ।
3: Basically marking the footsteps which they've provided before me, and basically just providing the right direction for the youth within the area. That's my foresight. Reconciliation is really, really fundamental within my role.
1: ਇਸ ਸਾਲ ਦੀ ਥੀਮ ਆਲ ਇਨ ਤੇ ਜ਼ੋਰ ਦਿੰਦਿਆਂ ਰੀਕਨਸਲੀਏਸ਼ਨ ਆਸਟ੍ਰੇਲੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਕਾਰਨ ਮੁੰਡੀਨ ਦਾ ਕਹਿਣਾ ਹੈ ਕਿ ਇਹ ਸੁਲਹ ਸਿਰਫ ਗੱਲਾਂ ਨਾਲ ਨਹੀਂ ਆ ਸਕਦੀ।
4: What we're trying to say is, you know, you can't just sit on the sidelines, you can't just talk about this. Actually, if we want to see things happen, if we want to see the kind of change where Aboriginal and Torres Strait Islander people, our ways of being, knowing and doing are at the center of what it means to be Australian, then we actually all have to play a role and play a part. And that means getting off the sidelines, it means being all in for action and outcomes.
1: ਦੱਸ ਦਈਏ ਕਿ ਨੈਸ਼ਨਲ ਰੀਕਨਸਲੀਏਸ਼ਨ ਵੀਕ 27 ਮਈ ਤੋਂ 3 ਜੂਨ ਆਸਟ੍ਰੇਲੀਆ ਦੇ ਇਤਿਹਾਸ ਦੇ ਦੋ ਵੱਡੇ ਪੜਾਵਾਂ ਦੀ ਯਾਦ ਦਿਵਾਉਂਦਾ ਹੈ। 1967 ਦਾ ਰੈਫਰੈਂਡਮ ਅਤੇ 1992 ਦਾ ਮਾਬੋ ਫੈਸਲਾ। 1967 ਦੇ ਵਿੱਚ 91% ਦੀ ਆਸਟ੍ਰੇਲੀਆਈ ਲੋਕਾਂ ਨੇ ਸੰਵਿਧਾਨ ਦੇ ਵਿੱਚ ਤਬਦੀਲੀ ਦੇ ਪੱਖ ਵਿੱਚ ਵੋਟ ਪਾਈ ਸੀ ਤਾਂ ਜੋ ਮੂਲ ਨਿਵਾਸੀਆਂ ਨੂੰ ਆਬਾਦੀ ਦਾ ਹਿੱਸਾ ਮੰਨਿਆ ਜਾ ਸਕੇ। ਉੱਥੇ ਹੀ ਮਾਬੋ ਫੈਸਲੇ ਨੇ ਇਸ ਧਾਰਾ ਨੂੰ ਰੱਦ ਕਰ ਦਿੱਤਾ ਸੀ ਕਿ ਆਸਟ੍ਰੇਲੀਆ ਇੱਕ ਖਾਲੀ ਜ਼ਮੀਨ ਸੀ, ਯਾਨੀ ਟੈਰਾ ਨੁਲੀਅਸ ਸੀ। ਮੁੰਡੀਨ ਮੁਤਾਬਕ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰਵਾਸੀ ਭਾਈਚਾਰਿਆਂ ਦੀ ਵੀ ਇਸ ਰੀਕਨਸਲੀਏਸ਼ਨ ਦੇ ਵਿੱਚ ਵੱਡੀ ਭੂਮਿਕਾ ਹੈ।
4: Today, what it means to be Australian is so different from where we used to be. There's many more multicultural communities that make up the Australian identity. And one thing we've noticed in the work that we do, particularly when it comes to new migrants, they really want to know more about what the First Nations experience is, what it means to be Australian for First Nations peoples, and then what does that mean for them as they settle into this country? How do they pay respect? How do they engage with communities?
1: ਡਾਰਵਿਨ ਵਿੱਚ ਰਹਿਣ ਵਾਲੀ ਲਾਨ ਅਨਡੈਮ, ਜੋ ਵੀਅਤਮੀਜ਼ ਆਸਟ੍ਰੇਲੀਅਨ ਫੈਮਿਲੀ ਐਸੋਸੀਏਸ਼ਨ ਦੀ ਪ੍ਰਧਾਨ ਹੈ, ਉਸਨੇ SBS ਵੀਅਤਮੀਜ਼ ਨਾਲ ਗੱਲ ਕਰਦਿਆਂ ਕਿਹਾ ਕਿ ਮੂਲ ਨਿਵਾਸੀਆਂ ਨਾਲ ਕੰਮ ਕਰਕੇ ਉਹਨਾਂ ਨੂੰ ਆਪਣੇ ਅਤੇ ਉਹਨਾਂ ਦੇ ਸੱਭਿਆਚਾਰ ਵਿੱਚ ਕਈ ਸਮਾਨਤਾਵਾਂ ਨਜ਼ਰ ਆਈਆਂ ਨੇ।
5: The office where we work is called a remote smart centre. Most of the people we support are Indigenous customers, and many of our co-workers are Indigenous as well. What really surprised us was how similar their culture is to Vietnamese culture. But I realised they care deeply about their roots, their culture, and who they are. They take great pride in preserving those traditions.
1: ਇਸੇ ਤਰ੍ਹਾਂ ਸਾਊਥ ਆਸਟ੍ਰੇਲੀਆ ਦੇ ਅਮਾਤਾ ਕਲੀਨਿਕ ਦੇ ਵਿੱਚ ਕੰਮ ਕਰਦੇ ਫਿਲੀਪੀਨੋ ਨਰਸ ਲਿੰਡਨ ਕੁਏਵਾਸ ਦਾ ਕਹਿਣਾ ਹੈ ਕਿ ਸਿਹਤ ਸੇਵਾਵਾਂ ਵਿੱਚ ਭਰੋਸਾ ਜਗਾਉਣਾ ਰੀਕਨਸੀਲੀਏਸ਼ਨ ਦਾ ਇੱਕ ਅਹਿਮ ਹਿੱਸਾ ਹੈ.
6: I'm happy to serve them as well. Learn to be, to put their, yourself in their shoes. So you need to understand their, also their situation, that not all of them really trust. Some of them doesn't trust the healthcare system as well. So slowly, some people are getting educated from Indigenous people. They're trying to encourage more of their fellow people as well to encourage them to see a medical treatment.
1: ਜਾਰੂ ਅਤੇ ਵਾਲ ਮਾਧਜੂਰੀ ਭਾਈਚਾਰੇ ਦੀ ਮਹਿਲਾ ਸਾਸਾ ਗ੍ਰੀਨੋ ਮੁਤਾਬਕ ਸੱਚੀ ਸੁਲਹਿ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਦੇਸ਼ ਦੇ ਅਸਲ ਇਤਿਹਾਸ ਅਤੇ ਸੱਚਾਈ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ. ਇਸੇ ਸੱਚਾਈ ਦੀ ਮੰਗ ਨੂੰ ਲੈ ਕੇ ਰੀਕਨਸਲੇਸ਼ਨ ਵੀਕ ਦੇ ਪਹਿਲੇ ਦਿਨ ਮੂਲ ਨਿਵਾਸੀ ਟ੍ਰੈਵਿਸ ਲੋਵਟ ਨੇ ਮੈਲਬਨ ਤੋਂ ਕੈਨਬਰਾ ਤੱਕ ਦੀ 5 ਹਫ਼ਤਿਆਂ ਦੀ ਪੈਦਲ ਯਾਤਰਾ ਪੂਰੀ ਕੀਤੀ ਤਾਂ ਜੋ ਦੇਸ਼ ਭਰ ਦੇ ਵਿੱਚ ਇੱਕ ਤਰੁੱਥ ਟੈਲਿੰਗ ਯਾਨੀ ਸੱਚਾਈ ਦੱਸਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ.
7: So it's really important, you know, for our people, because we've spoken our truth for the last 200 plus years. But it's time for the Prime Minister to establish a national truth-telling process to bring our country together based on truth, based on justice, healing and hope.
1: SBS News ਦੇ ਲਈ ਇਹ ਰਿਪੋਰਟ ਐਂਜਲੀ ਕਾਵੇਟ ਅਤੇ ਕੈਰੀ ਲੀ ਬੈਰੀ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਵਿੱਚ NITV ਰੇਡੀਓ, SBS ਵਿਅਤਨੀਜ਼ ਅਤੇ SBS ਫਿਲੀਪੀਨੋ ਵੱਲੋਂ ਵਾਧੂ ਰਿਪੋਰਟਿੰਗ ਸ਼ਾਮਲ ਹੈ ਅਤੇ ਇਸ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ.
8: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
0: SBS On Demand ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ. ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ. ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ. ਦੇਖੋ ਹਰ ਮੰਗਲਵਾਰ ਸ਼ਾਮ 8:30 ਜਾਂ ਕਿਸੇ ਵੀ ਸਮੇਂ SBS On Demand ਤੇ. SBS audio app ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ. ਐਪ ਸਟੋਰ ਜਾਂ ਗੂਗਲ ਪਲੇ ਤੋਂ SBS audio app ਨੂੰ ਮੁਫਤ ਡਾਊਨਲੋਡ ਕਰੋ. ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS On Demand ਤੇ. ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS On Demand ਤੇ. NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ. ਦੇਖੋ ਚੈਨਲ 33 ਉੱਤੇ ਅਤੇ SBS On Demand ਤੇ. ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ. ਦੋਸਤੋ, ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣੀਆਂ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ, ਜਿਵੇਂ ਕਿ ਅਪ੍ਰੈਂਟਿਸਸ਼ਿਪ ਜਿਹੜੀ ਹੈਗੀ ਹੈ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ, ਉਹਨੂੰ ਕਾਫੀ ਹੁੰਗਾਰਾ ਮਿਲਿਆ. ਨਾਲ ਹੀ ਜਿਹੜੀ ਔਕਸ ਪਣਡੁੱਬੀਆਂ ਵਾਲੀ ਡੀਲ ਹੈਗੀ ਹੈ ਉਹਦੇ ਵਿੱਚ ਕੁਝ ਬਦਲਾਅ ਕੀਤੇ ਗਏ ਹੈ. ਕਹਿੰਦੇ ਕਿ ਜਿਹੜੀਆਂ ਵਰਤੀਆਂ ਹੋਈਆਂ ਪੁਰਾਣੀਆਂ ਪਣਡੁੱਬੀਆਂ ਹੋਣਗੀਆਂ ਉਹ ਹੁਣ ਆਸਟ੍ਰੇਲੀਆ ਨੂੰ ਮਿਲਣਗੀਆਂ. ਇਹਨੂੰ ਲੈ ਕੇ ਕਾਫੀ ਹੰਗਾਮਾ ਛਿੜਿਆ ਹੋਇਆ. ਜਿਹੜੀ ਲੇਬਰ ਪਾਰਟੀ ਹੈਗੀ ਹੈ ਉਹਦੇ ਵੱਲੋਂ ਇਹਨੂੰ ਝੰਡਾ ਚੁੱਕਿਆ ਗਿਆ ਇਹਦੇ ਖਿਲਾਫ਼, ਅਤੇ ਕੁਛ ਜਿਹੜੇ ਆਸਟ੍ਰੇਲੀਆ ਦੇ ਡਿਫੈਂਸ ਪਰਸਨਲ ਹੈਗੇ ਆ ਉਹਨਾਂ ਨੂੰ ਪੋਲੈਂਡ ਭੇਜਿਆ ਜਾ ਰਿਹਾ ਉੱਥੇ ਦੇ ਸੈਨਿਕਾਂ ਨੂੰ ਟ੍ਰੇਨਿੰਗ ਵਗੈਰਾ ਦੇਣ ਵਾਸਤੇ. ਸੋ ਦੋਸਤੋ, ਉਸ ਤੋਂ ਬਾਅਦ ਤੁਸੀਂ ਸੁਣੀ ਬਹੁਤ ਹੀ ਵਧੀਆ ਇੱਕ ਜਾਣਕਾਰੀ ਰੀਕੌਂਸੀਲੀਏਸ਼ਨ ਵੀਕ ਦੇ ਸੰਬੰਧ ਦੇ ਵਿੱਚ, ਜਿਹੜਾ ਕਿ 3 ਜੂਨ ਤੱਕ ਮਨਾਇਆ ਜਾਂਦਾ, 29 ਮਈ ਤੋਂ ਲੈ ਕੇ 3 ਜੂਨ ਤੱਕ ਹਰ ਸਾਲ। ਦੋਸਤੋ, ਤੁਹਾਡੇ ਆਪਣੇ ਆਸੇ ਪਾਸੇ ਜਿਸ ਵਿੱਚ ਕੰਮ ਕਰਦੇ ਹੋ, ਰਹਿੰਦੇ ਹੈਗੇ ਹੋ, ਉੱਥੇ ਕੋਈ ਜੇ ਐਬਰੀਜਨਲ ਭਾਈਚਾਰੇ ਦੇ ਹੈਗੇ ਹੈ, ਟੋਰਸਟੇਨ ਆਈ ਭਾਈਚਾਰੇ ਤੋਂ ਹੈਗੇ ਹੈ, ਤਾਂ ਤੁਸੀਂ ਉਹਨਾਂ ਨਾਲ ਕਿਵੇਂ ਵਰਤਦੇ ਹੈਗੇ ਹੋ, ਤੁਹਾਡੇ ਕਿਹੋ ਜਿਹੇ ਸੰਬੰਧ ਹੈਗੇ ਆ, ਤੁਸੀਂ ਉਹਨਾਂ ਨੂੰ ਕਿੰਨਾ ਕੁ ਮਾਣ ਸਤਿਕਾਰ ਦਿੰਦੇ ਹੋ। ਜਿਵੇਂ ਤੁਸੀਂ ਸੁਣਿਆ ਹੋਵੇਗਾ ਇਸ ਐਕਸਪਲੇਨਰ ਦੇ ਵਿੱਚ, ਉਹਨਾਂ ਨੇ ਕਿਹਾ ਸੀ ਕਿ ਇਹ ਸਾਰਿਆਂ ਨੂੰ ਹੀ ਕੁਛ ਨਾ ਕੁਛ ਇਹਦੇ ਪ੍ਰਤੀ ਕਰਨਾ ਪਏਗਾ ਤਾਂ ਕਿ ਉਹਨਾਂ ਨੂੰ ਬਣਦਾ ਤਣਦਾ ਮਾਣ ਸਤਿਕਾਰ ਦਿੱਤਾ ਜਾ ਸਕੇ। ਇਹ ਬਹੁਤ ਜ਼ਰੂਰੀ ਹੈਗਾ ਜੀ। ਜੇ ਤੁਹਾਡੇ ਆਸੇ ਪਾਸੇ ਕੋਈ ਕੰਮ ਕਰਦੇ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਿਆ ਕਰੋ, ਉਹਨਾਂ ਦੀਆਂ ਮੂਲ ਭਾਸ਼ਾਵਾਂ ਕਿਹੋ ਜਿਹੀਆਂ ਹੈਗੀਆਂ, ਉਹ ਪਹਿਲਾਂ ਕਿਹੋ ਜਿਹੀ ਲਾਈਫ ਜੀਂਦੇ ਸੀਗੇ, ਇੱਦਾਂ ਦੀਆਂ ਕਈ ਗੱਲਾਂ ਉਹਨਾਂ ਨਾਲ ਕੀਤੀਆਂ ਜਾ ਸਕਦੀਆਂ ਜਿਹਨਾਂ ਉਹਨਾਂ ਨੂੰ ਕੁਛ ਥੋੜ੍ਹਾ ਸਨਮਾਨ ਮਹਿਸੂਸ ਹੋਏਗਾ। ਚਲੋ ਜੀ, ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਸਿਡਨੀ ਤੋਂ ਸੁਖੀ ਬਲ ਹੋਰਾਂ ਦੇ ਨਾਲ। ਸੁਖਵੀਰ ਬਲ ਹੈਗੇ ਆ ਜੀ, ਇਹ ਸੁਖੀ ਬਲ ਕਿਹਾ ਜਾਂਦਾ। ਜਿਵੇਂ ਕਹਿੰਦੇ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਬੇਸ਼ੱਕ ਇਹ ਕੁਰੈਕਟਿਵ ਸਰਵਿਸਿਜ਼ ਬਹੁਤ ਸੋਹਣੀ ਜੌਬ ਕਰ ਰਹੇ ਆ, ਆਪਣੇ ਹੋਰ ਜਿਹੜੇ ਕਿੱਤੇ ਹੈਗੇ ਆ ਪ੍ਰੋਫੈਸ਼ਨਲ ਉਹਨਾਂ ਵਿੱਚ ਵੀ ਇਹ ਮੱਲਾਂ ਮਾਰ ਰਹੇ ਆ। ਇੱਕ ਇਹਨਾਂ ਨੇ ਬਹੁਤ ਹੀ ਵੱਡੀ ਮੱਲ ਮਾਰੀ ਹੈ, ਇਹਨਾਂ ਨੇ ਇੱਕ ਵੱਡੀ ਜਿਹੜੀ ਚੋਟੀ ਹੈਗੀ ਹੈ, ਕਹਿੰਦੇ ਮਾਊਂਟ ਐਵਰੈਸਟ ਤੋਂ ਬੇਸ਼ੱਕ ਛੋਟੀ ਹੈ ਪਰ ਕਾਫੀ ਹਾਰਡ ਹੈ, ਉੱਥੇ ਚੜ੍ਹਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈਗਾ, ਉਹਨੂੰ ਇਹਨਾਂ ਨੇ ਹਾਲ ਵਿੱਚ ਹੀ ਸਰ ਕਰਕੇ ਦਿਖਾਇਆ। ਇਸ ਗੱਲਬਾਤ ਦਾ ਪੇਸ਼ ਕਰ ਰਿਹਾ ਜੀ ਪਹਿਲਾ ਭਾਗ, ਅਤੇ ਇਸ ਗੱਲਬਾਤ ਦਾ ਦੂਜਾ ਭਾਗ ਪੇਸ਼ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ, ਉਹ ਵੀ ਜ਼ਰੂਰ ਸੁਣਿਓ। ਅਤੇ ਦੋਸਤੋ, ਲੋ ਪੇਸ਼ ਹੈ ਪਹਿਲਾ ਭਾਗ, ਅਤੇ ਜੇ ਸਮਾਂ ਮਿਲਿਆ ਤਾਂ ਇੱਕ ਗੀਤ ਨਾਲ ਵੀ ਸਾਂਝ ਪਵਾਵਾਂਗੇ।
9: ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਅੱਜ 29 ਮਈ ਦਾ ਦਿਨ ਹੈ। 29 ਮਈ ਨੂੰ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਐਵਰੈਸਟ ਡੇ ਦੇ ਵਜੋਂ ਇਸ ਦਿਨ ਨੂੰ ਮਨਾਇਆ ਜਾਂਦਾ, ਔਰ ਅੱਜ ਸਾਡੇ ਨਾਲ ਬਹੁਤ ਖਾਸ ਮਹਿਮਾਨ ਆ ਜੁੜ ਬੈਠੇ ਨੇ ਇਸ ਖਾਸ ਮੌਕੇ ਦੇ ਉੱਤੇ। ਸੁਖੀ ਬਲ, ਆਸਟ੍ਰੇਲੀਅਨ ਪੰਜਾਬਣ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਮਾਊਂਟ ਐਬਾਦਬਲਮ ਜਿਹੜੀ ਚੋਟੀ ਹੈ ਉਸ ਨੂੰ ਸਰ ਕਰਕੇ ਆਏ ਨੇ, ਔਰ ਬਹੁਪੱਖੀ ਸ਼ਖਸੀਅਤ ਹੈ ਸੁਖੀ ਹੋਰਾਂ ਦੀ। ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ, ਕੁਰੈਕਟਿਵ ਆਫਿਸਰ ਦੇ ਵਜੋਂ ਆਸਟ੍ਰੇਲੀਆ ਦੇ ਵਿੱਚ ਸੇਵਾਵਾਂ ਵੀ ਨਿਭਾ ਰਹੇ ਨੇ। ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੁਖੀ ਜੀ, ਸਵਾਗਤ SBS ਪੰਜਾਬੀ ਦੇ ਵਿੜੇ ਚ।
10: ਥੈਂਕ ਯੂ ਪਤਰ ਸਾਹਿਬ, ਥੈਂਕ ਯੂ ਸੋ ਮਚ।
9: ਸੁਖੀ ਜੀ, ਜਿਹੜੀ ਹਾਲ ਹੀ ਦੇ ਵਿੱਚ ਪ੍ਰਾਪਤੀ ਹੋਈ ਹੈ ਮਾਊਂਟ ਐਬਾਦਬਲਮ ਦੀ ਚੋਟੀ, ਤੁਸੀਂ ਸਰ ਕਰਕੇ ਆਏ ਹੋ, ਪਹਿਲਾਂ ਤਾਂ ਉਹਦੇ ਬਾਰੇ ਦੱਸੋ ਕਿਵੇਂ ਰਿਹਾ ਤਜਰਬਾ?
10: ਬਹੁਤ ਵਧੀਆ ਰਿਹਾ ਜੀ, ਬਹੁਤ ਖੂਬ ਰਿਹਾ, ਅਤੇ ਉਹਦੇ ਵਿੱਚ ਕਾਫੀ ਸਾਰੇ ਚੈਲੰਜਸ ਵੀ ਆਏ ਅਤੇ ਬੜੀਆਂ ਸਾਰੀਆਂ ਚੁਣੌਤੀਆਂ ਵੀ ਸੀਗੀਆਂ, ਅਤੇ ਪਰ ਇਹ ਸੀਗਾ ਕਿ ਮੈਂ ਆਪਣਾ 100% ਸੋਚ ਕੇ ਗਈ ਹੋਈ ਸੀਗੀ ਅਤੇ ਉਹਦੇ ਪਿੱਛੇ ਬਹੁਤ ਸਾਰੀ ਮਿਹਨਤ ਸੀਗੀ, ਅਤੇ ਮੈਨੂੰ ਲੱਗਦਾ ਉਸ ਸਾਰੀ ਮਿਹਨਤ ਦੇ ਕਰਕੇ ਹੀ ਇਹ ਸਾਰਾ ਮੈਨੂੰ ਫਲ ਮਿਲਿਆ। ਅਤੇ ਪਰ ਇਹ ਹੈਗਾ ਕਿ ਵੀ ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੀ ਹਾਂ, ਜਿਵੇਂ ਕਿ ਮਤਲਬ ਹਰ ਇੱਕ ਪੰਜਾਬੀ ਜਿੱਥੇ ਵੀ ਵੱਸਦਾ ਉੱਥੋਂ ਮੈਨੂੰ ਮੈਸੇਜਿਸ ਅਤੇ ਫੋਨ ਕਾਲਸ, ਅਤੇ ਬਾਕੀ ਤੁਸੀਂ ਪੰਜਾਬ ਦੇ ਵਿੱਚ ਵੀ ਦੇਖਿਆ, ਅੱਜ ਮੈਂ ਹੁਣੇ ਹੁਣੇ ਹਜੇ ਲੈਂਡ ਹੀ ਕੀਤੀ ਸੀਗੀ ਘੰਟਾ ਕੁ ਪਹਿਲਾਂ, ਅਤੇ ਤੁਹਾਡੇ ਨਾਲ ਕੱਲ੍ਹ ਗੱਲ ਹੋਈ ਅਤੇ ਅੱਜ ਆਪਾਂ ਇਕੱਠੇ ਹੋਏ ਹਾਂ, ਅਤੇ ਮੇਰੇ ਲਈ ਇਹ ਬਹੁਤ ਹੀ ਮਾਣ ਦੀ ਗੱਲ
9: ਜੀ। ਅੱਛਾ ਸੁੱਖੀ ਜੀ, ਕਿਵੇਂ ਜ਼ਿਹਨ ਦੇ ਵਿੱਚ ਆਇਆ ਸੀਗਾ, ਕਿਉਂਕਿ ਜਦੋਂ ਤੁਹਾਡੇ ਪ੍ਰੋਫਾਈਲ ਨੂੰ ਅਸੀਂ ਦੇਖਦੇ ਹਾਂ, ਜਿਵੇਂ ਮੈਂ ਸ਼ੁਰੂ ਵਿੱਚ ਆਖਿਆ, ਬਹੁਤ ਪੱਖੀ ਸ਼ਖਸੀਅਤ ਹੋ ਤੁਸੀਂ, ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ, ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹੋ, ਫਿਰ ਨਾਲ ਦੀ ਨਾਲ ਜਿਹੜੀ ਸਰਵਿਸ ਵੀ ਕਰਦੇ ਹੋ, ਇਹ ਕਿਵੇਂ ਚੀਜ਼ਾਂ ਬੈਲੈਂਸ ਕਰਕੇ ਇਸ ਪਾਸੇ ਨੂੰ ਆਏ, ਜਾਂ ਵੱਡੇ ਪਰਦੇ ਤੋਂ ਪਹਾੜਾਂ ਵੱਲ ਨੂੰ ਕਿਵੇਂ ਹੋ ਗਏ ਤੁਸੀਂ?
10: ਹਾਂਜੀ, ਇਹ ਜਿਵੇਂ ਤੁਸੀਂ ਕਿਹਾ ਵੀ ਮੈਂ ਕਾਫੀ ਟਾਈਮ ਤੋਂ ਹੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਕਹਿ ਲਓ ਮੈਂ ਰੁੱਝੀ ਰਹਿੰਦੀ ਹਾਂ, ਅਤੇ ਕੁਛ ਨਾ ਕੁਛ ਕਰਨ ਦੀ ਜਿਹੜੀ ਤਮੰਨਾ ਹੁੰਦੀ ਹੈ, ਮੈਨੂੰ ਲੱਗਦਾ ਉਹ ਫਿਰ ਤੁਹਾਨੂੰ ਕੁਛ ਕਰ ਗੁਜ਼ਰਨ ਲਈ ਮਜਬੂਰ ਵੀ ਕਰਦੀ ਹੈ, ਅਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ ਕਿ ਐਸੀਆਂ ਚੀਜ਼ਾਂ ਕਰੀਏ ਜਿਹੜੀਆਂ ਆਪਣੇ ਬਚਪਨ ਦੀਆਂ ਸੀਗੀਆਂ, ਅਤੇ ਸਪੈਸ਼ਲੀ ਜਿਹੜੀ ਇਹ ਮਾਊਂਟਨੀਅਰਿੰਗ ਦਾ ਸੀਗਾ ਉਹ ਮੇਰੇ ਫਾਦਰ ਸਾਹਿਬ ਨੂੰ ਸੀ, ਸਰਦਾਰ ਰਣਜੀਤ ਸਿੰਘ ਦਾ, ਉਹਨਾਂ ਦਾ ਸੁਪਨਾ ਸੀਗਾ, ਉਹ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਬਚਪਨ ਦੇ ਵਿੱਚ, ਅਤੇ ਉਹ ਜਿਹੜੀਆਂ ਗੱਲਾਂ ਸੀਗੀਆਂ ਉਹ ਮੇਰੇ ਜ਼ਿਹਨ ਦੇ ਵਿੱਚ ਪਈਆਂ ਸੀਗੀਆਂ, ਅਤੇ ਮੇਰੇ ਫਾਦਰ ਸਾਹਿਬ ਦਾ ਸੁਪਨਾ ਮੇਰਾ ਸੁਪਨਾ ਬਣਿਆ ਸੀ, ਅਤੇ ਉਹ ਸੁਪਨੇ ਨੂੰ ਕਹਿ ਲਓ ਵੀ ਪੂਰਾ ਕਰਨ ਲਈ, ਅਤੇ ਜਿਉਂ ਜਿਉਂ ਇਹ ਚੀਜ਼ਾਂ ਨੂੰ ਮੈਂ ਸੋਚਦੀ ਗਈ ਅਤੇ ਅੱਗੇ ਇਹਨੂੰ ਮੈਂ ਪਰਸਿਊ ਕੀਤਾ, ਅਤੇ ਇਹ ਬਸ ਇਸ ਤਰੀਕੇ ਨਾਲ ਕਰਦੀ ਕਰਦੀ ਕਰਦੀ ਮੈਂ ਆਵਾਂ।
9: ਇੱਥੇ ਫਿਰ ਆਸਟ੍ਰੇਲੀਆ ਦੇ ਵਿੱਚ ਕੋਈ ਕੋਈ ਕਲੱਬ ਵੀ ਜੁਆਇਨ ਕੀਤਾ ਜਿਹੜਾ ਮਾਊਂਟੇਨਿੰਗ ਨਾਲ ਜੁੜਿਆ ਹੋਇਆ, ਜਾਂ ਕਿਵੇਂ ਪ੍ਰੇਰਣਾ ਕਿਵੇਂ ਫਿਰ ਨਾਲ ਦੀ ਨਾਲ ਚੱਲਦੀ ਰਹੀ ਇੱਥੇ ਆਸਟ੍ਰੇਲੀਆ 'ਚ?
10: ਹਾਂਜੀ, ਇਹ ਜਦੋਂ ਮੈਂ ਸਟਾਰਟ ਕੀਤਾ ਤਕਰੀਬਨ 2-2.5 ਸਾਲ ਪਹਿਲਾਂ ਦੀ ਗੱਲ ਹੈਗੀ ਹੈ, ਅਤੇ ਉਦੋਂ ਮੈਂ ਰਿਸਰਚ ਕਰ ਰਹੀ ਸੀਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ, ਅਤੇ ਫਿਰ ਮੈਂ ਕਈ ਜਿਹੜੇ ਟਰੈਕਿੰਗ ਗਰੁੱਪਸ ਨੇ ਉਹਨਾਂ ਨੂੰ ਜੁਆਇਨ ਕੀਤਾ, ਅਤੇ ਉਸ ਤੋਂ ਪਹਿਲਾਂ ਕਿਉਂਕਿ ਮੈਂ ਖੁਦ ਸਪੋਰਟਸ ਦੇ ਵਿੱਚ ਹੈਗੀ ਹਾਂ, ਅਤੇ ਹੁਣ ਮੈਂ ਮਾਸਟਰਸ ਕਰਦੀ ਹਾਂ, ਉਹਦੇ ਵਿੱਚ ਮੈਂ ਹੈਮਰ ਥਰੋ ਅਤੇ ਸਪ੍ਰਿੰਟਿੰਗ ਕਰਦੀ ਹਾਂ, ਅਤੇ ਉਹ ਮੇਰੀ ਜਿਹੜੀ ਟ੍ਰੇਨਿੰਗ ਉਹ ਵੀ ਚੱਲਦੀ ਸੀਗੀ, ਅਤੇ ਉਹਦੇ ਨਾਲ ਨਾਲ ਸਾਡੇ ਆਸਟ੍ਰੇਲੀਆ ਦੇ ਨੇ ਰੂਹ ਪੰਜਾਬ ਦੀ ਜਿਹੜਾ ਸਪੋਰਟਸ ਕਲੱਬ ਹੈਗਾ ਉਹਦੇ ਵਿੱਚ ਮਨਜੀਤ ਖੇੜਾ ਭਾਜੀ ਹੋਣੇ ਸਾਰੇ, ਸਤਨਾਮ ਬਾਜਵਾ ਜੀ, ਤੇ ਉਹਨਾਂ ਦੇ ਨਾਲ ਮੈਂ ਟ੍ਰੇਨਿੰਗ ਕਰਦੀ ਸੀ। ਇਸ ਤਰ੍ਹਾਂ ਮੈਂ ਥੋੜੇ ਥੋੜੇ ਗਰੁੱਪ ਸਾਰੇ ਜੁਆਇਨ ਕੀਤੇ ਹੋਏ ਸੀਗੇ, ਤੇ ਟਰੈਕਿੰਗ ਗਰੁੱਪ ਜਿਹੜੇ ਨੇ ਉਹਨਾਂ ਨੂੰ ਮੈਂ ਜੁਆਇਨ ਕੀਤਾ, ਤੇ ਜਦੋਂ ਫਿਰ ਛੋਟੇ ਛੋਟੇ ਮੈਂ ਟਰੈਕਸ ਕਰਨੇ, ਤੇ ਉਹਦੇ ਨਾਲ ਨਾਲ ਜਿਹੜਾ ਮੇਰਾ ਰਾਬਤਾ ਹੋਇਆ ਉਹ ਨਿਊਜ਼ੀਲੈਂਡ ਤੋਂ ਨੇ ਸਰਦਾਰ ਮਲਕੀਤ ਸਿੰਘ ਜੀ, ਤੇ ਇਹਨਾਂ ਨੇ 2024 ਦੇ ਵਿੱਚ ਐਵਰੈਸਟ ਨੂੰ ਫਤਿਹ ਕੀਤਾ ਸੀਗਾ, ਤੇ ਉਹ ਪਹਿਲੇ ਪੰਜਾਬੀ ਸੀਗੇ ਜਿਹਨਾਂ ਦੇ ਨਾਲ ਮੈਂ ਰੂਬਰੂ ਹੋ ਕੇ, ਮਤਲਬ ਪਰਸਨ ਟੂ ਪਰਸਨ ਮੈਂ ਗੱਲ ਕਰ ਸਕਦੀ ਸੀਗੀ, ਤੇ ਉਹਨਾਂ ਦੀ ਮੈਨੂੰ ਬਹੁਤ ਵੱਡੀ ਇੰਸਪੀਰੇਸ਼ਨ ਰਹੀ ਇਹ ਸਾਰੇ ਨੂੰ ਪੂਰਾ ਕਰਨ ਦੇ ਵਿੱਚ। ਤੇ ਉਹ ਫਿਰ ਇਸ ਤੋਂ ਬਾਅਦ ਨਾਲ ਦੀ ਨਾਲ ਥੋੜ੍ਹੀ ਜਿਹੜੀ ਟ੍ਰੇਨਿੰਗ ਹੈਗੀ ਹੈ, ਕਿਉਂਕਿ ਤੁਹਾਨੂੰ ਐਡਵਾਂਸ ਸਕਿੱਲਸ ਨੇ ਜਿਹੜੇ ਮਾਊਂਟੇਨੀਅਰਿੰਗ ਦੇ, ਉਹ ਹੋਣੇ ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜੀ ਮਾਊਂਟ ਆਮਾਦਬਲਮ ਹੈਗੀ ਹੈ ਉਹ 6812 ਮਤਲਬ ਕਿ 6812 ਦੀ ਉਹਦੀ ਉਚਾਈ ਹੈ, ਤੇ ਉਹ ਉਚਾਈ ਸਾਰਾ ਹੀ ਰੋਪਸ ਦੇ ਉੱਤੇ ਆ, ਟੈਕਨੀਕਲ ਹੀ ਸਾਰੀ ਮਾਊਂਟੇਨ ਹੈ, ਇਸੇ ਕਰਕੇ ਇਹਨੂੰ ਔਖੀ ਮੰਨਿਆ ਜਾਂਦਾ ਟੈਕਨੀਕਲ ਪਾਰਟ ਦੇ ਵਿੱਚ, ਇਹਨੂੰ ਐਵਰੈਸਟ ਤੋਂ ਵੀ ਔਖੀ ਮੰਨਿਆ ਜਾਂਦਾ ਹੈ
9: ਜੀ। ਤੇ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਜਣੇ ਸੀਗੇ, ਕਿਹੜੇ ਕਿਹੜੇ ਮੁਲਕਾਂ ਤੋਂ ਹੋਰ ਲੋਕ ਸਨ?
10: ਮੇਰੇ ਗਰੁੱਪ ਦੇ ਵਿੱਚ ਤਕਰੀਬਨ 11 ਜਣੇ ਸੀਗੇ, ਤੇ 11 ਦੇ ਵਿੱਚੋਂ ਮੈਂ ਆਸਟ੍ਰੇਲੀਆ ਤੋਂ ਸੀ, ਇੱਕ ਨਿਊਜ਼ੀਲੈਂਡ ਤੋਂ, ਇਜ਼ਰਾਈਲ, US ਤੋਂ, ਇਰਾਨ ਤੋਂ, ਮਤਲਬ ਕਾਫੀ ਅਲੱਗ ਅਲੱਗ, ਫਰਾਂਸ ਤੋਂ ਸੀ, ਸਾਰੇ ਅਲੱਗ ਅਲੱਗ ਸੀਗੇ, ਤੇ ਆਸਟ੍ਰੇਲੀਅਨ ਮੈਂ ਇਕੱਲੀ ਸੀਗੀ।
9: ਪਰ ਇਸ ਦੌਰਾਨ ਜਿਹੜੀ 6812 ਮੀਟਰ ਦੀ ਉਚਾਈ ਚੜ੍ਹੀ ਹੈ ਤੁਸੀਂ ਕਹਿੰਦੇ ਬਾਏ ਰੋਪ ਦੇ ਰਾਹੀਂ ਸਾਰੀ, ਹੈ ਨਾ, ਤੇ ਕਿਤੇ ਰਾਹ ਦੇ ਵਿੱਚ ਲੱਗਿਆ ਸੀ, ਹਿੰਮਤ ਨੇ ਸਾਥ ਛੱਡਿਆ ਸੀ ਜਾਂ ਨਹੀਂ, ਜਜ਼ਬਾ ਰੱਖਿਆ ਬਰਕਰਾਰ?
10: ਜਜ਼ਬਾ ਮੈਂ ਪੂਰਾ ਰੱਖਿਆ, ਤੇ ਹਿੰਮਤ ਤਾਂ ਮੈਂ ਬਿਲਕੁਲ ਨਹੀਂ ਹਾਰੀ, ਪਰ ਇਹਦੇ ਬਾਵਜੂਦ ਵੀ, ਕਿਉਂਕਿ ਉਹ ਇੰਨੀ ਟਫ ਹੈਗੀ ਆ, ਤੇ ਕਿਉਂਕਿ ਟੈਕਨੀਕਲੀ ਜਦੋਂ ਤੁਸੀਂ ਕਹਿ ਲਓ ਵੀ ਫਿਜ਼ੀਕਲੀ ਤੁਸੀਂ ਪਹੁੰਚਦੇ ਹੋ ਇੱਕ ਲੈਵਲ ਤੱਕ ਜਿੱਥੇ ਤੁਹਾਡੀ ਬਾਡੀ ਵੀ ਤੁਹਾਨੂੰ ਕਹਿ ਲਓ ਵੀ ਟਾਇਰਡ ਹੋ ਜਾਂਦੀ ਹੈ, ਜਵਾਬ ਦੇ ਜਾਂਦੀ ਆ, ਪਰ ਉੱਥੇ ਫਿਰ ਤੁਹਾਡਾ ਕੰਮ ਕਰਦੀ ਹੈਗੀ ਆ ਉਹ ਵਿਲ ਪਾਵਰ, ਤੁਹਾਡੀ ਮੈਂਟਲ ਸਟਰੈਂਥ ਜਿਹੜੀ ਹੈ ਉਹ ਕੰਮ ਕਰਦੀ ਹੈ। ਅਤੇ ਮੇਰੇ ਨਾਲ ਕਾਫੀ ਜਗ੍ਹਾ 'ਤੇ ਇੱਦਾਂ ਦੀਆਂ ਚੀਜ਼ਾਂ ਹੋਈਆਂ ਸੀਗੀਆਂ। ਕੈਂਪ 3 ਤੋਂ ਪਹੁੰਚਣ ਤੋਂ ਪਹਿਲਾਂ ਮੈਂ ਕਾਫੀ ਜ਼ਿਆਦਾ ਟਾਇਰਡ ਹੋ ਗਈ ਸੀਗੀ, ਕਿਉਂਕਿ ਜਦੋਂ ਤੁਸੀਂ ਕੈਂਪ 1 ਤੱਕ ਪਹੁੰਚਦੇ ਹੋ, 2 ਤੱਕ ਪਹੁੰਚਦੇ ਹੋ, ਤੁਹਾਡੀ ਬਾਡੀ ਟੋਟਲੀ ਐਗਜ਼ੌਸਟ ਹੋ ਜਾਂਦੀ ਆ। ਅਤੇ ਕਾਫੀ ਲੋਕ ਮੇਰੇ ਨਾਲ, ਜਿਹੜੀ ਨਿਊਜ਼ੀਲੈਂਡ ਦੀ ਕੁੜੀ ਸੀ ਉਹ ਕੈਂਪ 2 ਤੋਂ ਵਾਪਸ ਚਲੀ ਗਈ ਸੀਗੀ, ਪਰ ਮੈਂ ਕੈਂਪ 3 ਤੇ ਜਦੋਂ ਪਹੁੰਚਣਾ ਸੀ ਉਹ ਤੋਂ 100-150 ਮੀਟਰ ਪਿੱਛੇ ਬਹੁਤ ਹੀ ਜ਼ਿਆਦਾ ਟਾਇਰਡ ਹੋਈ, ਅਤੇ ਮੈਂ ਚਾਹੁੰਦੀ ਸੀਗੀ ਵੀ ਉੱਥੇ ਥੋੜ੍ਹਾ ਜਿਹਾ ਰੁਕਾਂ, ਪਰ ਮੇਰਾ ਜਿਹੜਾ ਸ਼ੇਰਪਾ ਗਾਈਡ ਉਹ ਮੈਨੂੰ ਕਹਿੰਦਾ ਵੀ ਨਹੀਂ ਜੀ, ਅਸੀਂ ਆਪਾਂ ਇੱਥੇ ਰੁਕ ਗਏ ਤਾਂ ਆਪਾਂ ਫਰੋਜ਼ਨ ਹੋ ਜਾਣਾ, ਟੈਂਟ 'ਚ ਪਹੁੰਚਣਾ ਜ਼ਰੂਰੀ ਆ, ਵੀ ਚਾਹੇ ਛੋਟੇ ਛੋਟੇ ਸਟੈਪ ਲੈ ਕੇ ਜਾਂਦੀ ਰਹੇ। ਤਾਂ ਉਸ ਟਾਈਮ ਸਾਡੇ ਕੋਲ ਪਾਣੀ ਜਿਹੜਾ ਸੀ ਉਹ ਵੀ ਫਰੋਜ਼ਨ ਹੋਇਆ ਹੋਇਆ ਸੀ, ਕਿਉਂਕਿ ਮਾਈਨਸ ਟੈਂਪਰੇਚਰ ਹੁੰਦਾ, ਅਤੇ ਉਹ ਡੀਹਾਈਡਰੇਸ਼ਨ ਵੀ ਹੋਈ ਹੋਈ ਸੀਗੀ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜੂਝਦੀ, ਅਤੇ ਮੇਰੇ ਜਿਹੜਾ ਗਾਈਡ ਸੀਗਾ ਅਤੇ ਉਹਨੇ ਕਿਹਾ ਕਿ ਮੈਂ ਉੱਪਰ ਜਾ ਕੇ, ਕਿਉਂਕਿ ਉਹ ਬੜੇ ਤਕੜੇ ਨੇ, ਕਹਿੰਦਾ ਮੈਂ ਉੱਪਰ ਜਾ ਕੇ ਆਪਣਾ ਪਾਣੀ ਗਰਮ ਲੈ ਕੇ ਆਉਣਾ, ਤੂੰ ਹਾਫ ਵੀ ਮੈਨੂੰ ਮਿਲ। ਮੈਂ ਕਿਹਾ ਚਲੋ ਠੀਕ ਆ, ਅਤੇ ਉਸ ਟਾਈਮ ਉਹ ਤਾਂ ਚਲਾ ਗਿਆ, ਅਤੇ ਮੈਂ ਆਪਣੇ ਹੱਥਾਂ ਨੂੰ ਆਪਸ 'ਚ ਮਾਰ ਰਹੀ ਅਤੇ ਪੈਰਾਂ ਨੂੰ ਹੇਠਾਂ ਬਰਫ਼ ਦੇ ਉੱਪਰ ਉਹ ਕਰ ਰਹੀ, ਕਿਉਂਕਿ ਤੁਹਾਡੀ ਬਾਡੀ ਜਿਹੜੀ ਆ ਵਾਰਮ ਰਹਿਣੀ ਬਹੁਤ ਜ਼ਰੂਰੀ ਆ। ਅਤੇ ਉਹ ਜਦੋਂ ਤੁਸੀਂ ਰੁਕਦੇ ਹੋ ਤਾਂ ਰੁਕਣ ਨਾਲ ਤੁਹਾਡੇ ਹੱਥ ਪੈਰ ਠੰਡੇ ਹੋਣ ਲੱਗ ਜਾਂਦੇ ਨੇ, ਤਾਂ ਮੈਂ ਉਸ ਟਾਈਮ ਉੱਪਰ ਨੂੰ ਦੇਖਦੀ ਸੀਗੀ ਤਾਂ ਰੱਸੀ ਬਿਲਕੁਲ ਖਾਲੀ, ਪਰ ਮੈਨੂੰ ਜਿੱਦਾਂ ਕਹਿ ਲਓ ਵੀ 40 ਕੁ ਮੀਟਰ 30 ਕੁ ਮੀਟਰ ਤੱਕ ਮਸਾਂ ਦਿਖਦੀ ਸੀ, ਜਿਹੜੀ ਹੇਠਾਂ ਵਾਲੀ ਰੱਸੀ ਸੀ ਉਹ ਤਾਂ 10 ਕੁ ਮੀਟਰ ਮਸਾਂ ਦਿਖਦੀ ਸੀਗੀ। ਅਤੇ ਜਦੋਂ ਹੇਠਾਂ ਦੇਖਾਂ ਤਾਂ ਉੱਧਰ ਵੀ ਨਾ ਕੁਛ, ਪੂਰੀ ਬਰਫ਼ ਸੀਗੀ। ਉਹ ਇੱਕ ਨਾ ਇਹ ਮਹਿਸੂਸ ਹੁੰਦਾ ਜਿਸ ਤੁਸੀਂ ਇੱਕ ਖਲਾਅ ਜਿਹੇ 'ਚ ਖੜ੍ਹੇ ਹੋ, ਹੈ ਨਾ, ਅਤੇ ਉੱਪਰ ਉੱਦਾਂ ਕੋਈ ਪ੍ਰੋਪਰ ਜਗ੍ਹਾ ਤਾਂ ਹੈ ਨਹੀਂ ਖੜ੍ਹਨ ਦੀ, ਅਤੇ ਨਾ ਹੁਣ ਉੱਥੇ ਕੋਈ ਨਹੀਂ ਸੀਗਾ ਮੇਰੇ ਕੋਲ। ਮੇਰੇ ਕੋਲ ਫੋਨ ਸੀਗਾ ਮੇਰਾ, ਉਹਦੇ ਵਿੱਚ ਡਾਊਨਲੋਡ ਕੀਤਾ ਹੋਇਆ ਸੀਗਾ ਮੈਂ ਪਾਠ, ਅਤੇ ਉਹ ਸ਼ਾਮ ਦਾ ਟਾਈਮ ਸੀ, ਫਿਰ ਮੈਂ ਰਹਿਰਾ ਸਾਹਿਬ ਦਾ ਪਾਠ ਚਲਾਇਆ, ਅਤੇ ਉਹ ਜਦੋਂ ਸ਼ਬਦ ਉਸ ਹਵਾਵਾਂ ਦੇ ਵਿੱਚ, ਉਸ ਕਹਿ ਲਓ ਵੀ ਖਲਾਅ ਦੇ ਵਿੱਚ ਜਦੋਂ ਗੂੰਜੇ ਨਾ, ਤਾਂ ਬੜੀ, ਮਤਲਬ ਮੈਨੂੰ ਬੜੀ ਸ਼ਕਤੀ ਮਿਲੀ, ਬੜਾ ਮੈਨੂੰ, ਮੈਂ ਪਾਵਰਫੁਲ ਮਹਿਸੂਸ ਕੀਤਾ। ਅਤੇ ਉਸ ਤੋਂ ਬਾਅਦ ਫਿਰ ਮੈਂ ਚਲਦੀ ਗਈ, ਅਤੇ ਮੇਰਾ ਜਿਹੜਾ ਸ਼ਿਰਪਾ ਸੀਗਾ ਉਹ ਮੈਨੂੰ ਫਿਰ ਅੱਧੇ ਰਾਹ ਦੇ ਵਿੱਚ ਮਿਲਿਆ, ਪਾਣੀ ਪੀਤਾ ਸੀ, ਅਤੇ ਪਾਣੀ ਪੀ ਕੇ ਫਿਰ ਅਸੀਂ ਕੈਂਪ 3 'ਤੇ ਪਹੁੰਚੇ।
9: ਖਾਣ ਪੀਣ ਦੀਆਂ ਵਸਤਾਂ ਦਾ ਕਿਵੇਂ ਫਿਰ ਮੈਨੇਜ ਕਰਦੇ ਹੋ, ਜਾਂ ਇੱਕ ਵੀ ਚੀਜ਼ ਦੱਸਿਓ, ਕਿੰਨੇ ਕੁ ਦਿਨ ਲੱਗ ਗਏ ਸੀ ਚੜ੍ਹਨ ਨੂੰ ਵਾਪਸ ਆਉਣ ਨੂੰ? ਸਾਰਾ
10: ਹਾਂਜੀ, ਮੈਨੂੰ 21 ਦਿਨ ਲੱਗ ਗਏ ਸੀਗੇ ਸਮਿਟ 'ਤੇ, ਅਤੇ ਉਸ ਤੋਂ ਬਾਅਦ ਫਿਰ ਮੈਂ ਡਿਸੈਂਡ ਜਿਹੜਾ ਹੈਗਾ ਹੇਠਾਂ ਨੂੰ ਆਉਣਾ ਸ਼ੁਰੂ ਕੀਤਾ ਸੀਗਾ, ਅਤੇ 21ਵੇਂ ਦਿਨ ਮੈਂ ਟੋਪ 'ਤੇ ਸੀਗੀ ਜਿਹੜੇ ਉਹਦੇ ਸਮਿਟ 'ਤੇ। ਅਤੇ ਖਾਣ ਪੀਣ ਦਾ ਜਿਹੜਾ ਹੈਗਾ, ਖਾਣ ਪੀਣ ਬੇਸ ਕੈਂਪ ਤੱਕ ਤਾਂ ਉੱਥੇ, ਕਿਉਂਕਿ ਕੁਕਿੰਗ ਦਾ ਸਾਰਾ ਸਿਸਟਮ ਹੁੰਦਾ, ਮੈਂ 8K ਐਕਸਪੀਡੀਸ਼ਨ ਕੰਪਨੀ ਹੈ ਉਹਦੇ ਥਰੂ ਗਈ ਸੀਗੀ, ਅਤੇ ਕੰਪਨੀ ਵਰਲਡ ਦੀ ਨੰਬਰ 1 ਕੰਪਨੀ ਆ ਉਹ, ਅਤੇ ਕਿਉਂਕਿ ਮੈਨੂੰ ਸੀਗਾ ਕਿ ਤੁਹਾਡੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਤੁਸੀਂ ਐਡਵੈਂਚਰ ਕਰਦੇ ਹੋ, ਸਪੈਸ਼ਲੀ ਐਕਸਪੀਡੀਸ਼ਨ, ਕਿਉਂਕਿ ਐਕਸਪੀਡੀਸ਼ਨਸ ਔਖੀਆਂ ਹੀ ਹੁੰਦੀਆਂ ਨੇ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਖਾਣ ਪੀਣ ਦਾ ਜਿਹੜਾ ਹੈਗਾ ਉਹ ਤੁਸੀਂ ਆਪਣੇ ਬੈਕਪੈਕ ਦੇ ਵਿੱਚ ਉੱਪਰ ਦਾ ਸਾਰਾ ਉਹ ਨਾਲ ਹੀ ਲੈ ਕੇ ਜਾਂਦੇ ਹੋ ਅਤੇ ਉਹ ਇੰਸਟੈਂਟ ਫੂਡ ਹੁੰਦਾ ਮੈਗੀ ਹੋ ਗਈਆਂ ਨੂਡਲਸ ਸੂਪ ਹੋ ਗਏ ਜਾਂ ਮੂਜ਼ਲੀ ਜਿਹੜੀ ਵੀ ਚੀਜ਼ ਦੇ ਵਿੱਚ ਤੁਸੀਂ ਗਰਮ ਪਾਣੀ ਪਾ ਕੇ ਉਹਨੂੰ ਥੋੜ੍ਹਾ ਜਿਹਾ ਜਾਂ ਸਟੀਮ ਹੋ ਜਾਵੇ ਹਾਂਜੀ ਉਹ ਲਾਈਟ ਫੂਡ ਹੁੰਦਾ ਅਤੇ ਉਹ ਬਾਕੀ ਕਹਿ ਲਓ ਵੀ ਫੂਡ ਬਕਵਾ ਜਿਹਾ ਫੂਡ ਹੁੰਦਾ ਜੀ
9: ਪਰ ਜਦੋਂ ਜਦੋਂ ਚੱਲੇ ਸੀ ਇਸ ਸਫ਼ਰ ਵੱਲੋਂ ਜਦੋਂ ਪਰਿਵਾਰ ਨਾਲ ਗੱਲ ਕੀਤੀ ਸੀ ਪਿੱਛੇ ਪੰਜਾਬ ਦੇ ਵਿੱਚ ਵੀ ਕੀ ਰਿਐਕਸ਼ਨ ਸੀਗਾ ਸਾਰਿਆਂ ਦਾ
10: ਰਿਐਕਸ਼ਨ ਸਾਰਿਆਂ ਦਾ ਬਸ ਇਹੀ ਸੀਗਾ ਕਿ ਹੁਣ ਕਿੱਥੇ ਜਾਣਾ ਅਤੇ ਉਹਨਾਂ ਦਾ ਇੱਕ ਵਾਰੀ ਤਾਂ ਜ਼ਰੂਰ ਹੁੰਦਾ ਕਿਉਂਕਿ ਇਹ ਜਿਹੜੀ ਮਾਊਂਟੇਨ ਹੈ ਉਹ ਟਫ ਮਾਊਂਟੇਨ ਸੀਗੀ ਅਤੇ ਪਰ ਮੇਰਾ ਪਰਿਵਾਰ ਮੇਰੇ ਹਸਬੈਂਡ ਸਵਰਨ ਬਰਨਾਲਾ ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਇਹਨੇ ਕੋਈ ਚੀਜ਼ ਡਿਸਾਈਡ ਕੀਤੀ ਆ ਤਾਂ ਇਹਨੇ ਇਹ ਚੀਜ਼ ਕਰਨੀ ਹੀ ਕਰਨੀ ਹੈ ਉਹ ਮੈਨੂੰ ਵੈਸੇ ਤਾਂ ਉਹ ਕਦੀ ਵੀ ਉਹ ਮੈਨੂੰ ਮਨ੍ਹਾ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਸਪੋਰਟ ਇਹਦੇ ਦੌਰਾਨ ਰਹੀ ਹੈ ਕਿਉਂਕਿ ਇਹ ਬਹੁਤ ਲੰਬਾ ਸਫ਼ਰ ਸੀਗਾ ਤਕਰੀਬਨ ਮੈਂ ਪਿਛਲੇ ਸਾਲ ਜਦੋਂ ਗਈ ਸੀਗੀ ਉਦੋਂ ਐਵਰੈਸਟ ਬੇਸ ਕੈਂਪ ਗਈ ਸੀਗੀ ਅਤੇ ਲਬੂਚੇ ਪੀਕ ਜਿਹੜੀ ਕਿ 6119 'ਤੇ ਹੈ ਉਹ ਵੀ ਟੈਕਨੀਕਲ ਪੀਕ ਸੀਗੀ ਉਹ ਵੀ ਮੈਂ ਕੀਤੀ ਸੀਗੀ ਤਾਂ ਉਹ ਕਹਿ ਲਓ ਵੀ ਇਸ ਸਾਰੇ ਸਫ਼ਰ ਦੇ ਵਿਟਨੈਸ ਨੇ ਜਦੋਂ ਮੈਂ ਘਰ ਤੋਂ ਕਿਸੇ ਪ੍ਰੈਕਟਿਸ ਲਈ ਜਾ ਰਹੀ ਹਾਂ ਜਾਂ ਘਰ ਤੋਂ ਮੈਂ ਸਵੇਰੇ ਉੱਠ ਸਾਰਿਆਂ ਨੂੰ ਛੱਡ ਕੇ ਜਾ ਰਹੀ ਹਾਂ ਜਾਂ ਘਰੇ ਜਦੋਂ ਕੋਈ ਮਹਿਮਾਨ ਕਹਿ ਲਓ ਆਏ ਹੁੰਦੇ ਨੇ ਉਹ ਟਾਈਮ ਮੈਂ 5 ਮਿੰਟ ਕਹਿ ਕੇ ਮੈਂ ਅੱਧਾ ਅੱਧਾ ਘੰਟਾ ਮੁੜਦੀ ਨਹੀਂ ਸੀਗੀ ਤਾਂ ਉਹ ਇਹਨਾਂ 'ਚ ਸਾਰੀਆਂ ਚੀਜ਼ਾਂ ਦੇ ਵਿਟਨੈਸ ਨੇ ਉਹਨਾਂ ਨੇ ਮੇਰੀ ਮਿਹਨਤ
9: ਖਤਰਿਆਂ ਦੇ ਖਿਲਾੜੀ ਉਹਨਾਂ ਨੂੰ ਪਤਾ ਹੈ
10: ਜੀ
0: ਤੁਸੀਂ ਸੁਣੀ ਬਹੁਤ ਹੀ ਪ੍ਰੇਰਨਾਦਾਇਕ ਗੱਲਬਾਤ ਸੁੱਖੀ ਬਲ ਹੋਰਾਂ ਦੇ ਨਾਲ ਇਸ ਗੱਲਬਾਤ ਦਾ ਇਹ ਪਹਿਲਾ ਭਾਗ ਸੀਗਾ ਉਹਨਾਂ ਨੇ ਆਪਣੀ ਯਾਤਰਾ ਸਾਂਝੀ ਕੀਤੀ ਅੱਜ ਕੱਲ੍ਹ ਇੱਥੇ ਵੀ ਆਸਟ੍ਰੇਲੀਆ 'ਚ ਵਿੱਚ ਵੀ ਠੰਡ ਸ਼ੁਰੂ ਹੋ ਗਈ ਹੋਈ ਹੈ ਵਿੰਟਰ ਸੀਜ਼ਨ ਆ ਗਿਆ ਥੋੜ੍ਹੀ ਜਿਹੀ ਵੀ ਠੰਡ ਪੈ ਜੇ ਫਟਾਫਟ ਅਸੀਂ ਚਾਹ ਕੌਫੀ ਦੇ ਦੁਆਲੇ ਹੋ ਜਾਂਦੇ ਹਾਂ ਮੋਟੇ ਕੱਪੜੇ ਪਾ ਲੈਂਦੇ ਹਾਂ ਪਰ ਬਰਫ਼ਾਂ ਦੇ ਵਿੱਚ ਜਾ ਕੇ ਪਹਾੜਾਂ ਨੂੰ ਸਰ ਕਰਨਾ ਆਮ ਹਰ ਕਿਸੇ ਦਾ ਕੰਮ ਨਹੀਂ ਹੁੰਦਾ ਇਹ ਸੁੱਖੀ ਬਲ ਹੋਰਾਂ ਦੇ ਲਿਖਿਆ ਆਇਆ ਹੋਇਆ ਬਹੁਤ ਬਾਖੂਬੀ ਇਹਨਾਂ ਨੇ ਕੀਤਾ ਇਸ ਤੋਂ ਪਹਿਲਾਂ ਵੀ ਜਿਹੜੀਆਂ ਇਹਨਾਂ ਨੇ ਯਾਤਰਾਵਾਂ ਕੀਤੀਆਂ ਉਹਦੇ ਬਾਰੇ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਨਗੇ ਜੋ ਤੁਸੀਂ ਕੱਲ੍ਹ ਸੁਣ ਸਕਦੇ ਹੈਗੇ ਹੋ ਦੋਸਤੋ ਮੈਂ ਸੋਚਿਆ ਸੀ ਕਿ ਇਸ ਤੋਂ ਬਾਅਦ ਤੁਹਾਨੂੰ ਗੀਤ ਸੁਣਾਵਾਂਗਾ ਜੇ ਪੁੱਤਰ ਮਿਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ ਪਰ ਮੈਂ ਬ੍ਰੇਕ ਦਾ ਸਮਾਂ ਹੋ ਰਿਹਾ ਉਸ ਨੂੰ ਮੈਂ ਸੰਭਾਲ ਕੇ ਰੱਖ ਲੈਣਾ ਅਤੇ ਬ੍ਰੇਕ ਤੋਂ ਬਾਅਦ ਜਿਹੜਾ ਅਸੀਂ ਸੈਗਮੈਂਟ ਚਲਾਵਾਂਗੇ ਅਤੇ ਉਸ ਤੋਂ ਬਾਅਦ ਇਹ ਗਾਣਾ ਜ਼ਰੂਰ ਸੁਣਾਵਾਂਗੇ ਕਿਉਂਕਿ ਬਿਲਕੁਲ ਸੁੱਖੀ ਬਲ ਜੀ ਉੱਤੇ ਢੁੱਕਦਾ ਹੈਗਾ ਅਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਹੈਗੀਆਂ ਕਿਸੇ ਤੋਂ ਵੀ ਘੱਟ ਨਹੀਂ ਹੈਗੀਆਂ ਬੜੇ ਮਾਣ ਦੀ ਗੱਲ ਹੈ ਅਤੇ ਚਲੋ ਲੈਂਦੇ ਹਾਂ ਜੀ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਇੱਕ ਹੋਰ ਗੱਲਬਾਤ ਲੈ ਕੇ ਜਿਹੜੀ ਹੈਗੀ ਹੈ ਆਸਟ੍ਰੇਲੀਅਨ ਸਿੱਖ ਅਵਾਰਡਸ ਦੇ ਬਾਰੇ ਵਿੱਚ ਇਹ ਜਿਹੜੀ ਗੱਲਬਾਤ ਹੈ ਹਰ ਸਾਲ ਅਵਾਰਡਸ ਕਰਵਾਏ ਜਾਂਦੇ ਆ ਅਤੇ ਇਹ ਇਹਨਾਂ ਵਾਸਤੇ ਨਾਮਜ਼ਦਗੀਆਂ ਹੁਣ ਖੁੱਲ੍ਹ ਚੁੱਕੀਆਂ ਹੋਈਆਂ ਇਹ ਕਿਵੇਂ ਭਰੀਆਂ ਜਾ ਸਕਦੀਆਂ ਅਤੇ ਕਦੋਂ ਤੱਕ ਭਰੀਆਂ ਜਾ ਸਕਦੀਆਂ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਬ੍ਰੇਕ ਤੋਂ ਬਾਅਦ
11: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
12: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ ਟਾਇਰਾਂ ਵਿੱਚ ਸਹੀ ਹਵਾ ਰੱਖਣਾ ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ
13: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
0: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ 'ਤੇ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਜੀ ਹਾਜ਼ਰੀਨ, ਮੈਂ MP ਸਿੰਘ SBS ਪੰਜਾਬੀ ਵਾਸਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜੋ ਅੱਜ ਪੇਸ਼ ਹੋ ਰਿਹਾ ਜੀ ਸਿਡਨੀ ਸਟੂਡੀਓ ਤੋਂ। ਦੋਸਤੋ, ਸਾਡੇ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਲੋਕ ਹੈਗੇ ਜਿਹੜੇ ਕਾਫੀ ਵੱਡੀਆਂ ਵੱਡੀਆਂ ਉਪਲਬਧੀਆਂ ਹਾਸਲ ਕਰਦੇ ਆ, ਕਾਫੀ ਵੱਡੇ ਵੱਡੇ ਕਾਰਜ ਕਰਦੇ ਆ, ਪਰ ਅਕਸਰ ਉਹ ਸ਼ਰਮ ਮਹਿਸੂਸ ਕਰਦੇ ਆ ਅਤੇ ਉਹ ਅੱਗੇ ਆ ਕੇ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ, ਜਿਹਨੂੰ ਕਹਿੰਦੇ ਕਿ ਸੈਲ ਯੂਅਰ ਸੈਲਫ, ਉਹ ਨਹੀਂ ਕਰ ਪਾਉਂਦੇ। ਨੇਚਰ ਹੁੰਦੀ ਹੈ ਜੀ ਸਾਡੇ ਭਾਈਚਾਰੇ ਵਿੱਚ ਇਸ ਤਰ੍ਹਾਂ ਦਾ ਸਾਡਾ ਮਾਹੌਲ ਹੈਗਾ ਕਿ ਅਸੀਂ ਆਪਣੀ ਤਾਰੀਫ ਖੁਦ ਨਹੀਂ ਕਰਦੇ, ਪਰ ਬਹੁਤ ਜ਼ਰੂਰੀ ਹੈ ਇਹਨਾਂ ਲੋਕ ਜਿਹੜੇ ਭਾਈਚਾਰੇ ਦੇ ਲੋਕ ਹੈਗੇ ਇਹਨਾਂ ਨੂੰ ਅਸੀਂ ਇਹਨਾਂ ਦਾ ਮਨ ਦਾ ਜਿਹੜਾ ਸਨਮਾਨ ਹੈਗਾ ਇਹਨਾਂ ਨੂੰ ਦੇਈਏ। ਅਤੇ ਇਸ ਵਾਸਤੇ ਆਸਟ੍ਰੇਲੀਅਨ ਸਿੱਖ ਅਵਾਰਡਸ ਫੋਰ ਐਕਸੀਲੈਂਸ ਨਾਮੀ ਇੱਕ ਜਿਹੜੇ ਅਵਾਰਡਸ ਹੈਗੇ ਆ ਉਹ ਸ਼ੁਰੂ ਕੀਤੇ ਗਏ ਆ, ਉਹਨਾਂ ਦੇ ਜਿਹੜੇ ਕਿ ਇਸ ਸਾਲ ਦੇ 2026 ਦੇ ਨਾਮਜ਼ਦਗੀਆਂ ਹੈਗੀਆਂ ਉਹ ਹੁਣ ਸ਼ੁਰੂ ਹੋ ਚੁੱਕੀਆਂ ਹੋਈਆਂ ਹੈ। ਇਹ ਰਾਸ਼ਟਰੀ ਪੱਧਰ ਦੇ ਅਵਾਰਡ ਹੈਗੇ ਆ, ਇਹ ਵਪਾਰ, ਖੇਤੀਬਾੜੀ, ਕਲਾ, ਖੇਡਾਂ, ਪੇਸ਼ਾਵਰ ਸੇਵਾਵਾਂ ਅਤੇ ਸਮਾਜ ਸੇਵਾ ਸਮੇਤ ਕਈ ਹੋਰ ਖੇਤਰਾਂ ਵਾਸਤੇ ਦਿੱਤੇ ਜਾਂਦੇ ਹੈ। ਹੁਣ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੱਲਬਾਤ ਇਹਨਾਂ ਅਵਾਰਡਸ ਦੇ ਬਾਰੇ ਵਿੱਚ ਅਤੇ ਇਹਨਾਂ ਦੇ ਜਿਹੜੇ ਨਾਮਜ਼ਦਗੀਆਂ ਹੈਗੀਆਂ ਕਿਵੇਂ ਭਰੀਆਂ ਜਾ ਸਕਦੀਆਂ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਤਾਂ ਤੁਸੀਂ ਉਹਨਾਂ ਨੂੰ ਨੋਮੀਨੇਟ ਕਰ ਸਕਦੇ ਹੋ। ਬੇਸ਼ੱਕ ਉਹ ਅੱਜ ਸ਼ਰਮ ਕਰਦੇ ਹੋਣਗੇ ਆਪ ਖੁਦ ਹੋ, ਪਰ ਤੁਸੀਂ ਉਹਨਾਂ ਦੇ ਬਿਹਾਫ ਦੇ ਉੱਤੇ ਤੁਸੀਂ ਨਾਮਜ਼ਦਗੀ ਵਗੈਰਾ ਭਰ ਸਕਦੇ ਹੋ ਜਾਂ ਬਾਕੀਆਂ ਨੂੰ ਦੱਸ ਸਕਦੇ ਹੈਗੇ ਹੋ। ਅਤੇ ਇੱਥੇ ਯਾਦ ਆ ਗਿਆ ਕਿ ਜਿਹੜੇ ਸਾਡੇ ਪ੍ਰੋਗਰਾਮ ਸਾਰੇ ਸੈਗਮੈਂਟ ਹੈਗੇ ਆ ਜੋ ਵੀ ਅਸੀਂ ਪੇਸ਼ ਕਰਦੇ ਹਾਂ, ਅਤੇ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਆਪਣੀ ਵੈਬਸਾਈਟ sbs.com.au/punjabi 'ਤੇ ਪਾਉਂਦੇ ਰਹਿੰਦੇ ਹਾਂ, ਅਤੇ ਉਹਨਾਂ ਦਾ ਲਿੰਕ ਸੋਸ਼ਲ ਮੀਡੀਆ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਜਿਸ ਦਾ ਪਤਾ ਹੈ SBS ਪੰਜਾਬੀ, ਉਹਨਾਂ ਉੱਤੇ ਨਾਲੋਂ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਦੋਸਤੋ, ਬਹੁਤ ਜ਼ਰੂਰੀ ਹੈ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੁੰਦੇ ਹੋ, ਸਾਡਾ ਪੇਜ ਲਾਈਕ ਕਰਿਓ, ਉਹਨੂੰ ਦੂਜਿਆਂ ਨਾਲ ਵੀ ਸ਼ੇਅਰ ਕਰਿਓ, ਅਤੇ ਜਿਹੜੀ ਸਾਡੀਆਂ ਸਟੋਰੀਜ਼ ਹੈਗੀਆਂ, ਸੈਗਮੈਂਟਸ ਹੈਗੇ ਆ, ਖਾਸ ਜਿਹੜੇ ਅਸੀਂ ਉੱਥੇ ਪਾਉਂਦੇ ਹਾਂ, ਉਹਨਾਂ ਨੂੰ ਦੂਜਿਆਂ ਨਾਲ ਵੀ ਜ਼ਰੂਰ ਸ਼ੇਅਰ ਕਰਿਆ ਕਰੋ, ਅਤੇ ਆਪਣੀ ਜਿਹੜੀ ਫੀਡਬੈਕ ਹੈ ਉਹ ਸਾਡੇ ਨਾਲ ਪੁੱਛਦੀ ਕਰਦੇ ਰਹੋ। ਈਮੇਲ ਕਰ ਸਕਦੇ ਹੋ punjabi.program@sbs.com.au, ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਤੁਸੀਂ ਆਪਣਾ ਸੁਨੇਹਾ ਇਨਬੋਕਸ ਕਰ ਸਕਦੇ ਹੋ। ਮੈਂ ਬਹੁਤ ਤੇਜ਼ ਗੱਡੀ ਦੌੜਾਈ ਹੋਈ ਹੈ ਕਿਉਂਕਿ ਮੈਂ ਚਾਹੁੰਦਾ ਕਿ ਟਾਈਮ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਮੈਨੇਜ ਕੀਤਾ ਜਾਏ, ਅਤੇ ਇਹ ਗੱਲਬਾਤ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਗੀਤ ਜਿਹੜਾ ਕਿ ਮੈਂ ਸੋਚਿਆ ਸੀ ਪਹਿਲਾਂ ਸੁਣਾਉਣ ਵਾਸਤੇ, ਜੇ ਪੁੱਤਰ ਮਿਛੜੇ ਮੇਵੇ ਧੀਆਂ ਮਿਛਰੀ ਡਲੀਆਂ।
14: SBS ਦੇ ਮੈਲਬਨ ਸਟੂਡੀਓ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਤੀਜੇ ਆਸਟ੍ਰੇਲੀਅਨ ਸਿੱਖ ਅਵਾਰਡਸ ਫਾਰ ਐਕਸੀਲੈਂਸ ਹੋਣ ਜਾ ਰਹੇ ਨੇ। ਇਹ ਅਵਾਰਡਸ ਆਸਟ੍ਰੇਲੀਆ ਭਰ ਵਿੱਚ ਇੱਥੋਂ ਦੇ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਵਕਾਰੀ ਸਨਮਾਨ ਸਮਾਰੋਹ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸਿਡਨੀ ਤੋਂ ਟੈਲੀਫੋਨ ਲਾਈਨ 'ਤੇ ਮਹਿੰਦਰ ਸਿੰਘ ਖਾਲਸਾ ਜੀ ਨੇ ਸਾਂਝ ਪਾਈ ਹੈ। ਆਓ ਉਹਨਾਂ ਤੋਂ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ। ਜੀ ਮਹਿੰਦਰ ਜੀ, ਜੀ ਆਇਆਂ ਨੂੰ
15: ਸਤਿ ਸ਼੍ਰੀ ਅਕਾਲ ਜੀ, ਐਂਡ ਥੈਂਕ ਯੂ SBS ਪੰਜਾਬੀ ਸ਼ਰੋਤਾਵਾਂ ਵਾਸਤੇ ਕਿ ਮੈਨੂੰ ਇੱਕ ਮੌਕਾ ਦਿੱਤਾ ਹੈ ਆਸਟ੍ਰੇਲੀਅਨ ਸਿੱਖ ਅਵਾਰਡਸ ਫਾਰ ਐਕਸੀਲੈਂਸ ਦੇ ਬਾਰੇ ਮੈਂ ਦੱਸਣ ਵਾਸਤੇ।
14: ਜੀ ਮਹਿੰਦਰ ਜੀ, ਅਵਾਰਡਸ ਬਾਰੇ ਥੋੜਾ ਦੱਸੋ, ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਤੇ ਕੀ ਮਾਨਤਾ ਹੈ ਇਹਨਾਂ ਅਵਾਰਡਸ ਦੀ?
15: ਐਕਚੁਅਲੀ ਬੈਕਗ੍ਰਾਉਂਡ ਇਹ ਹੈਗੀ ਕਿ ਆਸਟ੍ਰੇਲੀਆ ਵਿੱਚ ਕਰੀਬ 2,00,000 ਤੋਂ ਜ਼ਿਆਦਾ ਸਿੱਖ ਭਰਾਵਾਂ ਐਂਡ ਭੈਣਾਂ ਹੈ ਇੱਥੇ, ਜੋ 2023 ਸੈਂਸਸ ਵਿੱਚ ਆਇਆ ਸੀ। ਆਪਣੇ ਸਿੱਖ ਬੰਦੇ ਕਾਫੀ ਚੰਗਾ ਕੰਮ ਕਰਦੇ ਆਪਣੇ ਆਪਣੇ ਫੀਲਡ ਵਿੱਚ, ਐਂਡ ਆਸਟ੍ਰੇਲੀਅਨ ਇਕਨੋਮੀ ਵਾਸਤੇ ਕਰੀਬ ਕਰੀਬ $15 billion ਦਾ ਕੰਟਰੀਬਿਊਸ਼ਨ ਵੀ ਹਰ ਸਾਲ ਕਰਦੇ। ਤਾਂ ਇਹਨਾਂ ਦੀ ਰਿਕਗਨੀਸ਼ਨ ਵਾਸਤੇ ਬਹੁਤ ਸਾਰਾ ਕੰਮ ਇਹਨਾਂ ਦਾ ਅਨਰਿਕਗਨਾਈਜ਼ ਚਲਾ ਜਾਂਦਾ ਹੈ। ਉਹ ਰਿਕਗਨਾਈਜ਼ ਕਰਨ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਉਹਨਾਂ ਦੇ ਬਾਰੇ ਮੈਂ ਦੱਸਿਆ ਜਾਏ ਤਾਂ ਕਿ ਉਹਨਾਂ ਨੂੰ ਹੌਸਲਾ ਅਫਜਾਈ ਹੋਏ।
14: ਤੇ ਸ਼੍ਰੇਣੀਆਂ ਯਾਨੀ ਕਿ ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਨੇ?
15: ਟੋਟਲ ਇਹਦੇ ਵਿੱਚ 8 ਕੈਟੇਗਰੀਜ਼ ਹੈਗੀ। ਤੇ ਪਹਿਲਾ ਕੈਟੇਗਰੀ ਹੈ ਐਗਰੀਕਲਚਰ। ਐਗਰੀਕਲਚਰ ਵਿੱਚ ਲਾਸਟ ਜਿਸੇ ਜਸਵਿੰਦਰ ਕੌਰ ਜੀ ਜਿਹੜੇ ਹਿਲਸਟਨ ਵਿੱਚ NSW ਵਿੱਚ ਕੰਮ ਕਰਦੇ, ਉਹਨਾਂ ਦੇ ਬਾਰੇ ਉਹਨਾਂ ਨੂੰ ਇਹ ਅਵਾਰਡ ਮਿਲਿਆ ਸੀ। ਦੂਜੀ ਕੈਟੇਗਰੀ ਹੈ ਬਿਜ਼ਨਸ ਐਂਡ ਐਂਟਰਪ੍ਰਾਈਜ਼ ਵਾਸਤੇ, ਜਿਹੜੇ ਅੱਗੇ ਬਿਜ਼ਨਸ ਔਰ ਇੰਟਰਪ੍ਰਾਈਜ਼ ਵਾਸਤੇ ਕੰਮ ਕਰ ਰਹੇ ਔਰ ਜੋ ਪੂਰੀ ਆਸਟ੍ਰੇਲੀਆ ਵਿੱਚ ਉਹਨਾਂ ਦਾ ਇੱਕ ਇੰਪੈਕਟ ਹੁੰਦਾ ਹੈ। ਲਾਸਟ ਟਾਈਮ ਦੀਪਕ ਪਸਰੀਜਾ ਜੀ ਨੂੰ ਅਵਾਰਡ ਮਿਲਿਆ ਸੀ ਜੋ ਆਪਣੇ ਸੋਸ਼ਲ ਇੰਟਰਪ੍ਰਾਈਜ਼ ਤੋਂ ਸੀਨੀਅਰ ਸਿਟੀਜ਼ਨਸ ਵਾਸਤੇ ਇੱਕ ਇੰਟਰਪ੍ਰਾਈਜ਼ ਕੰਮ ਕਰ ਰਹੇ ਸੀਗੇ। ਪ੍ਰਾਈਮ ਮਿਨਿਸਟਰ ਤੱਕ ਅਪਰੀਸ਼ੀਏਟ ਕਰਦੇ ਉਹਨਾਂ ਤੋਂ
4: ਜੀ।
15: ਸੋ ਟੋਟਲ 8 ਕੈਟੇਗਰੀਜ਼ ਅਲੱਗ ਅਲੱਗ ਫੀਲਡ ਦੀ ਹੈ। ਥਰਡ ਕੈਟੇਗਰੀਜ਼ ਹੈ ਉਹ ਪ੍ਰੋਫੈਸ਼ਨਲ ਫੀਲਡ ਵਿੱਚ ਹੈ ਜੋ ਆਪਣੇ ਪ੍ਰੋਫੈਸ਼ਨਲ ਫੀਲਡ ਵਿੱਚ ਐਕਸਲੈਂਸ ਕਰ ਰਹੇ ਉਹਨਾਂ ਦੇ ਕੰਮ ਦੇ ਲਈ ਅਸੀਂ ਸਪੋਰਟ ਕਰਦੇ ਹਾਂ। ਜਿਸ ਤਰ੍ਹਾਂ ਲਾਸਟ ਯੀਅਰ ਸਤਵੀਰ ਮਨ ਜੀ ਨੂੰ ਅਵਾਰਡ ਮਿਲਿਆ ਸੀ ਜੋ ਡਾਇਰੈਕਟਰ ਆਫ ਕੋਕਸ ਆਰਕੀਟੈਕਚਰ ਹੈਗੇ ਐਂਡ ਜੋ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਦਾ ਟਰਾਂਸਪੋਰਟ ਲਾਈਨ ਜਿਨ੍ਹਾਂ ਨੇ ਐਜ ਅ ਡਾਇਰੈਕਟਰ ਦੇ ਰੋਲ ਤੇ ਕੰਮ ਕੀਤਾ ਸੀ। ਉਹਨਾਂ ਜੋ ਫੋਰਥ ਕੈਟੇਗਰੀ ਹੈ ਉਹ ਆਰਟ ਕਲਚਰ ਔਰ ਮਿਊਜ਼ਿਕ ਵਾਸਤੇ ਹੈਗੀ। ਜਿਸ ਤਰ੍ਹਾਂ ਲਾਸਟ ਯੀਅਰ ਪਰਵੀਨ ਕੌਰ ਬੈਨਟ ਜੀ ਨੂੰ ਮਿਲਿਆ ਸੀ ਜੋ ਸਿੱਖ ਆਸਟ੍ਰੇਲੀਅਨ ਸਿੱਖ ਬਾਇਲਿੰਗੁਅਲ ਸਿੰਗਰ ਐਂਡ ਡਾਂਸਰ ਹੈਗੀ। ਜੋ ਪੰਜਵੀਂ ਕੈਟੇਗਰੀ ਹੈ ਉਹ ਕਮਿਊਨਿਟੀ ਸਰਵਿਸ ਵਿੱਚ ਹੈ। ਸੇਵਾ ਦਾ ਭਾਵ ਤਾਂ ਸਿੱਖੀ ਵਿੱਚ ਹੈ। ਲਾਸਟ ਜਿੱਥੇ ਕੁਲਵੰਤ ਸਿੰਘ ਢਿੱਲੋਂ ਜੀ ਨੂੰ ਮਿਲਿਆ ਸੀ ਜੋ ਤਸਮੈਨੀਆ ਵਿੱਚ ਆਪਣਾ ਸਿੱਖੀ ਦਾ ਪ੍ਰਚਾਰ ਕਰਦੇ ਹੈ ਔਰ ਉਹਦੀ ਸੇਵਾ ਵੀ ਕਰਦੇ ਹੈ। ਛੱਤੀ ਕੈਟੇਗਰੀ ਹੈ ਸਪੋਰਟਸ ਦੇ ਲਈ। ਲਾਸਟ ਟਾਈਮ ਕ੍ਰਿਕਟਰ ਹੈਗਾ ਯੰਗ ਤਨਵੀਰ ਸੰਘਾ ਜੀ, ਉਹਨਾਂ ਨੂੰ ਮਿਲਿਆ ਸੀਗਾ। ਇਹਦੇ ਇਲਾਵਾ ਦੋ ਸਪੈਸ਼ਲ ਕੈਟੇਗਰੀਜ਼ ਹੈ। ਪਹਿਲੀ ਕੈਟੇਗਰੀ ਹੈ ਯੰਗ ਆਸਟ੍ਰੇਲੀਅਨ ਸਿੱਖ ਆਫ ਦੀ ਈਅਰ ਹੈ। ਯੰਗ ਬੱਚੇ ਹੈ ਜੋ 30 ਈਅਰਸ ਤੋਂ ਲੈਸ ਦੈਨ ਹੈ। ਐਂਡ ਦਾ ਲਾਸਟ ਕੈਟੇਗਰੀ ਇਜ ਆਸਟ੍ਰੇਲੀਅਨ ਸਿੱਖ ਵੂਮੈਨ ਆਫ ਦੀ ਈਅਰ ਹੈ, ਜਿਹੜੇ ਪਹਿਲਾਂ ਆਪਣੇ ਆਪਣੇ ਫੀਲਡ ਵਿੱਚ ਅੱਗੇ ਕੰਮ ਕਰ ਰਹੇ ਹੈ ਉਹਨਾਂ ਨੂੰ ਅਪਰੀਸ਼ੀਏਟ ਕਿਹਾ ਜਾਂਦਾ ਹੈ। ਜੈਸੇ ਲਾਸਟ ਈਅਰ ਹਰਿੰਦਰ ਕੌਰ ਜੀ ਜੋ ਹਰਮਨ ਫਾਊਂਡੇਸ਼ਨ ਦੇ ਹੈਡ ਹੈ ਉਹਨਾਂ ਨੂੰ ਦਿੱਤਾ ਗਿਆ ਸੀਗਾ
4: ਜੀ। ਤੇ ਜਿਹੜੀਆਂ ਨਾਮਜ਼ਦਗੀਆਂ ਨੇ, ਨੋਮੀਨੇਸ਼ਨਸ ਨੇ, ਉਹ ਕਦ ਤੱਕ ਇਹਦੀਆਂ ਓਪਨ ਨੇ ਤੇ ਕਿਸ ਆਧਾਰ ਤੇ ਲੋਕੀ ਭੇਜ ਸਕਦੇ ਨੇ, ਕੌਣ ਕੌਣ ਭੇਜ ਸਕਦਾ?
15: ਗੁੱਡ ਕੁਐਸਚਨ। ਸੋ ਟੋਟਲ ਹੁਣ ਨੋਮੀਨੇਸ਼ਨਸ ਆਨ ਹੈ। 18 ਮਈ ਨੂੰ ਹਨਰੇਬਲ ਮਿਸ਼ੇਲ ਰੋਲੈਂਡ ਜੀ, ਜਿਹੜੇ ਅਟਾਰਨੀ ਜਨਰਲ ਆਫ ਆਸਟ੍ਰੇਲੀਆ, ਉਹਨਾਂ ਨੇ ਇਹ ਲਾਂਚ ਕੀਤਾ ਸੀ ਨੋਮੀਨੇਸ਼ਨ ਵਾਸਤੇ। ਹੁਣ ਇਹ ਨੋਮੀਨੇਸ਼ਨ 14 ਜੂਨ ਤੱਕ ਹੈ, 14 ਜੂਨ ਨੂੰ ਇਹ ਖਤਮ ਹੋ ਗਈ ਨੋਮੀਨੇਸ਼ਨ। ਸੋ ਨੋਮੀਨੇਸ਼ਨ ਕੋਈ ਵੀ ਆਪਣੇ ਭੇਜ ਸਕਦਾ ਹੈ ਔਰ ਸਿੰਪਲ ਸਾ ਇੱਕ ਫਾਰਮ ਹੈਗਾ ਨੋਮੀਨੇਸ਼ਨ ਦਾ ਐਂਡ ਉਹ ਬੜਾ ਸਿੰਪਲ ਸਾ ਪ੍ਰੋਸੀਜਰ ਹੈ। 4-5 ਡਿਟੇਲਸ ਆਪਣੇ ਬਾਰੇ ਮੇਂ ਔਰ ਜਿਸ ਨੂੰ ਨੋਮੀਨੇਟ ਕਰਨਾ ਹੈ ਉਹਦੇ ਬਾਰੇ ਮੇਂ ਲਿਖ ਕੇ ਸਬਮਿਟ ਕਰ ਸਕਦੇ ਹੋ। ਐਂਡ ਇਹ ਨੋਮੀਨੇਸ਼ਨ ਅਕਰੋਸ ਆਸਟ੍ਰੇਲੀਆ ਵੈਲਿਡ ਹੈ। ਬਹੁਤ ਵਾਰੀ ਹੁੰਦਾ ਕਿ ਸਾਨੂੰ ਲੱਗਦਾ ਹੈ ਕਿ ਇਹ ਨੋਰਮਲ ਕੰਮ ਹੈਗਾ, ਲੇਕਿਨ ਜ਼ਰੂਰੀ ਨਹੀਂ ਹੈ ਨੋਰਮਲ ਕੰਮ ਉਹ ਆਪਣੇ ਫੀਲਡ ਵਿੱਚ ਬਹੁਤ ਅੱਗੇ ਵੀ ਕੰਮ ਕਰ ਰਹੇ ਹੋ ਜਿਨ੍ਹਾਂ ਦੇ ਜਿਨ੍ਹਾਂ ਨੂੰ ਰਿਕੋਗਨਾਈਜ਼ ਕਰਨਾ ਚਾਹੀਦਾ ਹੈ
4: ਜੀ। ਤੇ ਅਵਾਰਡਸ ਹੋਣੇ ਕਦ ਨੇ ਇਹ?
15: 29th ਅਗਸਤ ਨੂੰ ਹੈਗੇ ਐਂਡ ਇਹਦਾ ਹੈ ਕਿ 14 ਜੂਨ ਨੂੰ ਨੋਮੀਨੇਸ਼ਨ ਕਲੋਜ਼ ਹੋਗਾ ਐਂਡ 31st ਜੁਲਾਈ ਨੂੰ ਅਸੀਂ 24 ਫਾਈਨਲਿਸਟ ਦਾ ਅਨਾਊਂਸਮੈਂਟ ਹੋਗਾ। ਮਤਲਬ ਤਿੰਨ ਫਾਈਨਲਿਸਟ ਇਨ ਈਚ ਕੈਟੇਗਰੀ ਇਸ ਕਰਾਂਗੇ ਐਂਡ ਅਨਾਊਂਸਮੈਂਟ 29th ਅਗਸਤ ਐਂਡ ਇਸ 29th ਅਗਸਤ ਨੂੰ ਜਿਹੜੇ ਸਾਡੇ ਹਨਰੇਬਲ ਮਿਚਲ ਰੋਲੈਂਡ ਜਿਹੜੇ ਅਟਾਰਨੀ ਜਨਰਲ ਹੈ ਉਹ ਵੀ ਸਪੈਸ਼ਲੀ ਆਵਾਂਗੇ।
4: ਤੇ ਜਿਹੜੇ ਜੇਤੂ ਹੋਣਗੇ ਉਹਨਾਂ ਦੀ ਚੋਣ ਕਿਵੇਂ, ਕਿਸ ਬਲਬੂਤੇ ਤੇ ਕੀਤੀ ਜਾਵੇਗੀ?
15: ਓਕੇ, ਨਾਈਸ ਕੁਐਸਚਨ। ਸੋ ਟੋਟਲ ਜਿਹੜੇ ਜੋ ਨੋਮੀਨੇਸ਼ਨ ਹੈ, ਲਾਸਟ ਟਾਈਮ ਸਾਨੂੰ ਮੋਰ ਦੈਨ 200 ਨੋਮੀਨੇਸ਼ਨ ਆਏ ਸੀਗੇ ਐਵਰੀ ਟੋਟਲ ਵਿੱਚ। ਇਹਦਾ ਸਿਲੈਕਸ਼ਨ ਕ੍ਰਾਈਟੇਰੀਆ ਜਿਹੜਾ ਹੈ, ਇੱਕ ਪੈਨਲ ਸੈੱਟ ਕੀਤਾ ਗਿਆ ਹੈ ਜੋ ਆਪਣੇ ਆਪਣੇ ਫੀਲਡ ਵਿੱਚ, ਡਿਫਰੈਂਟ ਫੀਲਡ ਵਿੱਚ ਐਂਡ ਡਿਫਰੈਂਟ ਲੋਕੇਸ਼ਨ ਵਿੱਚ ਆਪਣੇ ਆਪਣੇ ਕੰਮ ਕਰਦੇ ਹੈ। ਟੋਟਲ 9 ਪੈਨਲਿਸਟ ਹੈ। ਅਵਾਰਡ ਫਾਈਨਲ ਪਤਾ ਕਰਦੇ ਕਿ ਕੌਣ ਇਸ ਕਿਸ ਕੈਟੇਗਰੀ ਨੂੰ ਕਿਸ ਨੂੰ ਅਵਾਰਡ ਦੇਣਾ ਚਾਹੀਦਾ ਹੈ ਕਰਕੇ।
4: ਜੀ ਜੀ, ਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋਵੋ?
15: ਮੈਂ ਦੋ ਚੀਜ਼ਾਂ ਕਹਿਣਾ ਚਾਹੁੰਦਾ ਹਾਂ ਕਿ ਇੱਕ ਤਾਂ ਆਪ ਜਿਸ ਨੂੰ ਵੀ ਨੋਮੀਨੇਟ ਕਰਨਾ ਹੈ ਤੁਸੀਂ ਆਪਣੇ ਆਸ ਪਾਸ ਦੇਖੋ ਜੋ ਆਪਣਾ ਸਹੀ ਕੰਮ ਕਰ ਰਿਹਾ ਹੈਗਾ ਉਹਨਾਂ ਨੂੰ ਨੋਮੀਨੇਟ ਕਰਨਾ ਚਾਹੀਦਾ। ਐਂਡ ਦੂਜਾ, ਇਹ ਅਵਾਰਡ ਸੈਰੇਮਨੀ 29th ਅਗਸਤ ਨੂੰ ਹੈ ਸ਼ੰਗਰੀਲਾ ਵਿੱਚ, ਸਿਡਨੀ ਦੇ ਵਿੱਚ। ਤੋ ਆ ਕੇ ਵੱਧ ਚੜ ਕੇ ਆਓ, ਅਟੈਂਡ ਕਰੋ ਐਂਡ ਹੌਸਲਾ ਅਫਜਾਈ ਕਰੋ ਜਿਨ੍ਹਾਂ ਨੂੰ ਅਵਾਰਡ ਮਿਲ ਰਿਹਾ ਹੈ, ਤਾਂ ਕਿ ਨੈਕਸਟ ਜਨਰੇਸ਼ਨ ਨੂੰ ਵੀ ਪਤਾ ਚੱਲੇ ਕਿ ਹਾਂ ਉਹਨਾਂ ਦਾ ਕੰਮ ਵੀ ਅਪਰੀਸ਼ੀਏਟ ਹੁੰਦਾ ਹੈ ਆਸਟ੍ਰੇਲੀਆ ਵਿੱਚ।
4: ਜੀ ਜਿਮਿੰਦਰ ਜੀ, ਸਮੇਂ 'ਚੋਂ ਸਮਾਂ ਕੱਢਣ ਲਈ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
15: ਥੈਂਕ ਯੂ ਜੀ, ਥੈਂਕ ਯੂ। ਯੂ ਵਿਦ ਐਸ ਪੀ ਐਸ ਰੇਡੀਓ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ।
2: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
1: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ ਸੱਤੋ ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਦੇ ਉੱਤੇ। ਇਹ ਮੈਂ MP ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਕਰਦਾ ਹਾਂ ਜੀ ਸਵਾਗਤ। ਦੋਸਤੋ, ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਵਿੱਚ ਆ ਕੇ, ਬੁੱਧਵਾਰ ਵਾਲੇ ਪ੍ਰੋਗਰਾਮ, ਹਰ ਬੁੱਧਵਾਰ ਵਾਲੇ ਦਿਨ ਅਸੀਂ ਤੁਹਾਨੂੰ ਜੋੜਦੇ ਹੁੰਦੇ ਹਾਂ ਬਾਲੀਵੁੱਡ ਦੀ ਖਬਰਸਾਰ ਦੇ ਨਾਲ ਕਿ ਫਿਲਮੀ ਦੁਨੀਆ ਦੇ ਵਿੱਚ ਕੀ ਹਲਚਲ ਹੋ ਰਹੀ ਹੈ। ਇਹ ਸਾਰਾ ਕੁਝ ਪੇਸ਼ ਕਰਦੇ ਹਨ ਸਾਡੇ ਪ੍ਰੋਗਰਾਮ ਸਾਥੀ ਇੰਡੀਆ ਤੋਂ ਹਰਪ੍ਰੀਤ ਕੌਰ ਹੋਰੀ। ਅਤੇ ਦੋਸਤੋ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਕਿ ਤੁਹਾਡਾ ਇਹ ਪ੍ਰੋਗਰਾਮ ਹਰ ਰੋਜ਼ ਹੁਣ ਤੁਸੀਂ 2 ਵਾਰ ਸੁਣ ਸਕਦੇ ਹੋ। 4 to 5 ਇਹ ਲਾਈਵ ਪੇਸ਼ ਹੁੰਦਾ, ਤੁਸੀਂ ਉਹਦੇ ਦੌਰਾਨ ਮੇਰੇ ਨਾਲ ਤੁਸੀਂ ਸੰਪਰਕ ਵੀ ਬਣਾ ਸਕਦੇ ਹੋ, SMS ਵਗੈਰਾ ਭੇਜ ਸਕਦੇ ਹੋ। ਅਤੇ ਇਸ ਦਾ ਰਿਪੀਟ ਰਾਤ ਨੂੰ 9 to 10 ਵਜੇ SBS ਦੇ ਚੈਨਲ SBS 2 ਦੇ ਉੱਤੇ ਹੁੰਦਾ। ਦੋਸਤੋ, ਤੁਹਾਡਾ ਪ੍ਰੋਗਰਾਮ ਤੁਹਾਡਾ ਆਪਣਾ ਹੈ, ਤੁਸੀਂ ਕਦੇ ਵੀ ਇਹਦੇ ਨਾਲ ਜੁੜ ਸਕਦੇ ਹੋ। ਜਿਹੜੀ ਸਾਡੀ ਐਪ ਹੈ ਉੱਥੋਂ ਤੁਸੀਂ ਪ੍ਰੋਗਰਾਮ, ਜੇ ਤੁਸੀਂ ਲਾਈਵ ਮਿਸ ਕਰ ਗਏ ਹੋ ਤਾਂ ਉਹਦੇ ਰਿਪੀਟ ਪ੍ਰੋਗਰਾਮ ਉੱਥੇ ਪਏ ਹੁੰਦੇ ਆ ਪਿਛਲੇ ਸਾਰੇ ਹਫ਼ਤੇ ਦੇ, ਉਹ ਜਾ ਕੇ ਤੁਸੀਂ ਸੁਣ ਸਕਦੇ ਹੋ। ਅਤੇ ਇਹ ਜ਼ਰੂਰ ਤੁਹਾਡਾ ਜਿਹੜਾ ਪ੍ਰੋਗਰਾਮ ਹੈਗਾ ਇਹਨੂੰ ਦੂਜਿਆਂ ਨਾਲ ਵੀ ਸ਼ੇਅਰ ਕਰਿਓ। ਜੇ ਨਵੇਂ ਮਾਈਗ੍ਰੈਂਟਸ ਆਉਂਦੇ ਆ, ਨਵੇਂ ਪੰਜਾਬੀ ਇੱਥੇ ਆ ਰਹੇ ਆ, ਉਹਨਾਂ ਤੱਕ ਜ਼ਰੂਰ ਇਹ ਸੁਨੇਹਾ ਪਹੁੰਚਾਇਓ। ਲਓ ਸੁਣੋ ਜੀ ਬਾਲੀਵੁੱਡ ਗੱਪਸ਼ਪ, ਅਤੇ ਸਮਾਂ ਮਿਲਿਆ ਤਾਂ ਇੱਕ ਗੀਤ ਨਾਲ ਜੋੜਾਂਗੇ।
0: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਫਰਹਾਨ ਅਖਤਰ ਦੀ ਡੌਨ 3 ਅਚਾਨਕ ਛੱਡ ਦੇਣ ਦੇ ਨਾਲ ਫਿਲਮ ਫੈਡਰੇਸ਼ਨ ਆਫ ਵੈਸਟਰਨ ਸਿਨੇ ਇੰਪਲੋਈਜ਼ ਨੇ ਰਣਵੀਰ ਸਿੰਘ ਤੇ ਬੈਨ ਲਗਾ ਦਿੱਤਾ ਹੈ। ਇਸ ਐਲਾਨ ਦੇ ਬਾਅਦ ਇੰਡਸਟਰੀ ਦੇ ਕਈ ਲੋਕ ਉਹਨਾਂ ਦੇ ਸਪੋਰਟ ਵਿੱਚ ਉਤਰੇ ਨੇ। ਚੰਕੀ ਪਾਂਡੇ ਨੇ ਦੱਸਿਆ ਹੈ ਕਿ 1987 ਵਿੱਚ ਫਿਲਮ ਇੰਡਸਟਰੀ ਦੀ ਹੜਤਾਲ ਸੀ, ਠੀਕ ਉਸੀ ਵੇਲੇ ਉਹਨਾਂ ਦੀ ਫਿਲਮ ਆਗ ਹੀ ਆਗ ਦੀ ਸ਼ੂਟਿੰਗ ਊਟੀ ਵਿੱਚ ਹੋਈ। ਇਸ ਗੱਲ ਤੋਂ ਨਾਰਾਜ਼ ਫੈਡਰੇਸ਼ਨ ਨੇ ਫਿਲਮ ਵਿੱਚ ਕੰਮ ਕਰਨ ਵਾਲੇ ਹਰ ਸ਼ਖਸ ਨੂੰ ਬੈਨ ਕਰ ਦਿੱਤਾ ਸੀ। ਮਨੋਜ ਵਾਜਪੇਈ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਮਾਮਲਾ ਛੇਤੀ ਸੁਲਝ ਜਾਏਗਾ। ਫਿਲਮ ਮੇਕਰ ਸੰਜੇ ਗੁਪਤਾ ਨੇ ਵੀ ਰਣਵੀਰ ਨੂੰ ਬੈਨ ਕਰਨ ਤੇ ਫੈਡਰੇਸ਼ਨ ਦੀ ਨਿੰਦਾ ਕੀਤੀ ਹੈ। ਅਸ਼ੋਕ ਪੰਡਿਤ ਦਾ ਕਹਿਣਾ ਹੈ ਕਿ ਲੋਕਾਂ ਨੇ ਉਹਨਾਂ ਦੇ ਆਦੇਸ਼ ਦਾ ਗਲਤ ਅਰਥ ਕੱਢਿਆ ਹੈ। ਇਹ ਬੈਨ ਨਹੀਂ ਹੈ, ਅਸੀਂ ਕੋਈ ਕੋਰਟ ਨਹੀਂ ਹਾਂ, ਅਸੀਂ ਲੋਕਾਂ ਨੂੰ ਬੈਨ ਨਹੀਂ ਕਰ ਸਕਦੇ। ਪੰਜਾਬ ਦੇ 25 ਸਾਲਾ ਸਪ੍ਰਿੰਟਰ ਗੁਰਿੰਦਰ ਵੀਰ ਸਿੰਘ ਨੇ ਭਾਰਤ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਰਾਂਚੀ ਵਿੱਚ ਹੋਈ 29ਵੀਂ ਕੌਮੀ ਸੀਨੀਅਰ ਐਥਲੈਟਿਕਸ ਮਹਾਸੰਘ ਮੁਕਾਬਲੇਬਾਜ਼ੀ 2026 ਵਿੱਚ ਉਹਨਾਂ ਨੇ 10.09 ਸੈਕਿੰਡ ਵਿੱਚ 100 ਮੀਟਰ ਦੀ ਦੌੜ ਪੂਰੀ ਕੀਤੀ। ਗੁਰਿੰਦਰ ਵੀਰ ਸਿੰਘ ਦੀ ਇਸ ਇਤਿਹਾਸਿਕ ਜਿੱਤ ਤੇ ਐਕਟਰ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਹੈ ਕਿ ਉਹ ਇਸ ਉਪਲਬਧੀ ਤੋਂ ਸੱਚਮੁੱਚ ਹੈਰਾਨ ਨੇ। ਅਕਸ਼ੇ ਨੇ ਉਹਨਾਂ ਦੀਆਂ ਪੰਜਾਬੀ ਜੜਾਂ ਅਤੇ ਆਰਮ ਫੋਰਸਿਸ ਨਾਲ ਜੁੜੇ ਉਹਨਾਂ ਦੇ ਜੁੜਾਵ ਤੇ ਮਾਣ ਜਤਾਇਆ। ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਨੂੰ ਪੂਰੇ ਮੁਲਕ ਦੇ ਲਈ ਮਾਣ ਦੀ ਗੱਲ ਦੱਸੀ ਅਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਗੁਰਿੰਦਰ ਵੀਰ ਦੀ ਇਹ ਕਾਮਯਾਬੀ ਭਾਰਤ ਦੇ ਆਉਣ ਵਾਲੇ ਨਵੇਂ ਰੇਸਰਸ ਨੂੰ ਪ੍ਰੇਰਿਤ ਕਰੇਗੀ। ਬੌਬੀ ਦਿਓਲ ਸਟਾਰਰ ਫਿਲਮ ਬੰਦਰ ਦਾ ਨਵਾਂ ਗਾਣਾ ਪਿੰਜਰਾ ਰਿਲੀਜ਼ ਕਰ ਦਿੱਤਾ ਗਿਆ ਹੈ।
3: ਦਮ ਪਿੰਜਰਾ ਬੈਲ ਬਣ ਕੇ ਕਰ ਰਹਾ ਉਹ ਕੰਮ ਪਿੰਜਰਾ ਉਹ ਕੰਮ ਪਿੰਜਰਾ।
0: ਫਿਲਮਾਂ ਵਿੱਚ ਆਪਣੀ ਸ਼ਾਨਦਾਰ ਐਕਟਿੰਗ ਦੇ ਨਾਲ ਬਾਲੀਵੁੱਡ ਅਤੇ ਸਾਊਥ ਵਿੱਚ ਆਪਣਾ ਨਾਂ ਕਮਾਉਣ ਵਾਲੀ ਐਕਟ੍ਰੈਸ ਰਸ਼ਮਿਕਾ ਮੰਦਾਨਾ ਨੇ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ ਹੈ। ਉਹ ਟੋਕਿਓ ਵਿੱਚ ਗਲੋਬਲ ਐਨੀਮੇ ਅਵਾਰਡਸ ਵਿੱਚ ਬਤੌਰ ਪ੍ਰੈਜ਼ੈਂਟਰ ਸ਼ਾਮਿਲ ਹੋਈ। ਤੁਹਾਨੂੰ ਦੱਸ ਦਈਏ ਕਿ ਐਨੀਮੇ ਅਵਾਰਡਸ ਦੁਨੀਆ ਭਰ ਦੇ ਕਲਾਕਾਰਾਂ, ਕ੍ਰੀਏਟਰਸ ਅਤੇ ਐਨੀਮੇ ਲਵਰਸ ਨੂੰ ਇਕੱਠਿਆਂ ਲਿਆਉਣ ਵਾਲਾ ਵੱਡਾ ਪਲੇਟਫਾਰਮ ਹੈ। ਅਲੀ ਫਜ਼ਲ ਅਤੇ ਸੋਨਾਲੀ ਬੇਂਦਰੇ ਸਟਾਰਰ ਆਉਣ ਵਾਲੀ ਇਨਵੈਸਟੀਗੇਟਿਵ ਥ੍ਰਿਲਰ ਸੀਰੀਜ਼ ਰਾਖ ਦੀ ਰਿਲੀਜ਼ ਡੇਟ ਹੁਣ ਸਾਹਮਣੇ ਆ ਗਈ ਹੈ। ਮੇਕਰਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਸੀਰੀਜ਼ ਤੋਂ ਅਲੀ ਫਜ਼ਲ ਦਾ ਇੱਕ ਪੋਸਟਰ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਮੇਕਰਸ ਨੇ ਲਿਖਿਆ ਹੈ, ਦਬੇ ਹੋਏ ਸੱਚ ਹਮੇਸ਼ਾ ਆਪਣਾ ਰਸਤਾ ਖੋਜ ਹੀ ਲੈਂਦੇ ਨੇ। ਰਾਖ 12 June ਤੋਂ OTT ਪਲੇਟਫਾਰਮ ਪ੍ਰਾਈਮ ਵੀਡੀਓ ਤੇ ਸਟ੍ਰੀਮ ਕਰੇਗੀ। ਮਸ਼ਹੂਰ ਪ੍ਰੋਡਕਸ਼ਨ ਹਾਊਸ ਹੋਮਲੇ ਫਿਲਮਸ ਹੁਣ ਇੱਕ ਨਵੇਂ ਅਤੇ ਵੱਖਰੇ ਅੰਦਾਜ਼ ਦੀ ਕਹਾਣੀ ਲੈ ਕੇ ਆ ਰਿਹਾ ਹੈ। ਮੇਕਰਸ ਨੇ ਆਪਣੀ ਪਹਿਲੀ ਹਿਪ ਹੌਪ ਮਿਊਜ਼ੀਕਲ ਸਟੋਰੀ ਯੇ ਤੋ ਕਾ ਨੌਏ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦੇ ਜ਼ਰੀਏ ਪ੍ਰੋਡਕਸ਼ਨ ਹਾਊਸ ਨੌਜਵਾਨਾਂ ਦੀ ਦੁਨੀਆ, ਉਹਨਾਂ ਦੇ ਸੁਪਨਿਆਂ ਅਤੇ ਮਿਊਜ਼ਿਕ ਕਲਚਰ ਨੂੰ ਵੱਡੇ ਪਰਦੇ ਤੇ ਪੇਸ਼ ਕਰੇਗਾ। ਇਸ ਪ੍ਰੋਜੈਕਟ ਨੂੰ ਸਿਰਫ ਇੱਕ ਭਾਸ਼ਾ ਤੱਕ ਸੀਮਿਤ ਨਹੀਂ ਰੱਖਿਆ ਗਿਆ ਹੈ। ਫਿਲਮ ਦੇ ਹਿੰਦੀ ਵਰਜ਼ਨ YKN ਪਹਿਲਾ ਵਾਰ ਦਾ ਵੀ ਐਲਾਨ ਕੀਤਾ ਗਿਆ ਹੈ। ਇਨੀ ਦਿਨੀ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਮਾਤਰ ਭੂਮੀ ਦੀ ਪ੍ਰਮੋਸ਼ਨ ਵਿੱਚ ਲੱਗੇ ਨੇ। ਉਹਨਾਂ ਨੇ ਆਪਣੀ ਇਸ ਫਿਲਮ ਦਾ ਇੱਕ ਗਾਣਾ ਮੈਂ ਹੂੰ ਦਾ ਵੀਡੀਓ ਇੰਸਟਾਗ੍ਰਾਮ ਤੇ ਪੋਸਟ ਕੀਤਾ ਹੈ। ਫਿਲਮ ਮਾਤਰ ਭੂਮੀ ਦੇ ਗਾਣੇ ਮੈਂ ਹੂੰ ਵਿੱਚ ਸਲਮਾਨ ਖਾਨ ਐਕਟ੍ਰੈਸ ਚਿਤ੍ਰਾਂਗਰਾ ਦੇ ਨਾਲ ਰੋਮਾਂਸ ਕਰ ਰਹੇ ਨੇ। ਅਸ਼ੋਕ ਖਰਾ ਦਾ ਨਾਂ ਤਾਂ ਹਰ ਕਿਸੇ ਨੇ ਸੁਣਿਆ ਹੋਏਗਾ। ਅਸ਼ੋਕ ਖਰਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਕਈ ਮਹਿਲਾਵਾਂ ਦਾ ਯੋਨ ਸ਼ੋਸ਼ਣ ਅਤੇ ਉਹਨਾਂ ਨੂੰ ਟੋਰਚਰ ਕੀਤਾ ਹੈ। ਇਸੇ ਦਰਮਿਆਨ ਖਬਰ ਮਿਲੀ ਹੈ ਕਿ ਇਸ ਮਾਮਲੇ ਤੇ ਫਿਲਮ ਬਣਨ ਜਾ ਰਹੀ ਹੈ, ਜਿਸ ਵਿੱਚ ਲੀਡ ਰੋਲ ਦੇ ਲਈ ਇਮਰਾਨ ਹਾਸ਼ਮੀ ਦਾ ਨਾਂ ਸਾਹਮਣੇ ਆਇਆ ਹੈ। ਅਸ਼ੋਕ ਖਰਾ ਦਾ ਮਾਮਲਾ ਜਦ ਸਾਹਮਣੇ ਆਇਆ ਸੀ ਤਾਂ ਲੋਕ ਕਾਫੀ ਹੈਰਾਨ ਹੋਏ ਸਨ। ਇਸ ਮਾਮਲੇ ਨੂੰ ਖਰਾਤ ਫਾਈਲਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਇਸ ਮਾਮਲੇ ਤੇ ਮਹਾਰਾਸ਼ਟਰ ਐਪਸਟਿਨ ਫਾਈਲਸ ਨਾਂ ਦੀ ਫਿਲਮ ਬਣ ਰਹੀ ਹੈ, ਜਿਸ ਨੂੰ ਸਵਰੂਪ ਸਾਵੰਤ ਡਾਇਰੈਕਟ ਕਰਨ ਵਾਲੇ ਨੇ। ਇਹ ਫਿਲਮ 2 October 2026 ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਵਾਲੀ ਹੈ। ਐਕਟਰ ਸਲਮਾਨ ਖਾਨ ਨੇ ਰਣਵੀਰ ਸਿੰਘ ਅਤੇ ਫਿਲਮ ਮੇਕਰ ਫਰਹਾਨ ਅਖਤਰ ਦੇ ਦਰਮਿਆਨ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੇ ਲਈ ਪਹਿਲ ਕੀਤੀ ਹੈ। ਇਹ ਵਿਵਾਦ ਰਣਵੀਰ ਸਿੰਘ ਦੇ ਅਚਾਨਕ ਫਿਲਮ ਡੌਨ 3 ਨੂੰ ਛੱਡਣ ਦੇ ਬਾਅਦ ਸ਼ੁਰੂ ਹੋਇਆ ਸੀ, ਜਿਸ ਦੇ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਣਵੀਰ ਦੇ ਖਿਲਾਫ ਨਾਨ ਕੋਆਪਰੇਸ਼ਨ ਨੋਟਿਸ ਜਾਰੀ ਕਰ ਦਿੱਤਾ ਸੀ। ਸਲਮਾਨ ਨੇ ਦੋਨਾਂ ਨਾਲ ਫੋਨ ਤੇ ਗੱਲ ਕੀਤੀ ਅਤੇ ਦੋਨਾਂ ਦਾ ਵੱਖੋ ਵੱਖ ਪੱਖ ਸੁਣਿਆ। ਸਲਮਾਨ ਖਾਨ ਨੇ ਫਰਹਾਨ ਅਖਤਰ ਨੂੰ ਕਿਹਾ ਹੈ ਕਿ ਫਿਲਮ ਇੰਡਸਟਰੀ ਵਿੱਚ ਕ੍ਰੀਏਟਿਵ ਡਿਫਰੈਂਸਿਸ ਹੋਣਾ ਬੇਹੱਦ ਆਮ ਗੱਲ ਹੈ, ਇਸ ਨੂੰ ਲੈ ਕੇ ਵਿਵਾਦ ਨੂੰ ਹੋਰ ਜ਼ਿਆਦਾ ਵਧਾਉਣਾ ਠੀਕ ਨਹੀਂ ਹੈ। ਉਹਨਾਂ ਨੇ ਫਰਹਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨ। ਸਲਮਾਨ ਖਾਨ ਨੇ ਦੋਨਾਂ ਨੂੰ ਕਿਹਾ ਹੈ ਕਿ ਜਦ ਇਹ ਪੂਰਾ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਸ਼ਾਂਤ ਹੋ ਜਾਏਗਾ ਤਾਂ ਉਹਨਾਂ ਨੂੰ ਭਵਿੱਖ ਵਿੱਚ ਮੁੜ ਤੋਂ ਇੱਕ ਦੂਜੇ ਦੇ ਨਾਲ ਕੰਮ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਡਾਇਰੈਕਟਰ ਇਮਤਿਆਜ਼ ਅਲੀ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਮੈਂ ਵਾਪਸ ਆਊਂਗਾ ਨੂੰ ਲੈ ਕੇ ਚਰਚਾ ਵਿੱਚ ਨੇ। ਉਹਨਾਂ ਨੇ ਫਿਲਮ ਦੇ ਗਾਣੇ ਮਸਕਾਰਾ ਦੀ ਸ਼ੂਟਿੰਗ ਨੂੰ ਲੈ ਕੇ ਇੱਕ ਮਜ਼ੇਦਾਰ ਕਿੱਸਾ ਦੱਸਿਆ। ਉਹਨਾਂ ਨੇ ਦੱਸਿਆ ਕਿ ਇਸ ਗਾਣੇ ਦੀ ਸ਼ੂਟਿੰਗ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਕੀਤੀ ਗਈ, ਜੋ ਮਸ਼ਹੂਰ ਗੀਤਕਾਰ ਇਰਸ਼ਾਦ ਕਾਮਿਲ ਦਾ ਹੋਮ ਟਾਊਨ ਹੈ। ਇਹ ਉਹੀ ਸ਼ਹਿਰ ਹੈ ਜਿੱਥੋਂ ਇਰਸ਼ਾਦ ਕਾਮਿਲ ਨੇ ਆਪਣੇ ਸੁਪਨਿਆਂ ਦੀ ਸ਼ੁਰੂਆਤ ਕੀਤੀ। ਐਕਟਰ ਇਸ਼ਾਨ ਖੱਟਰ, ਹਾਲੀਵੁੱਡ ਐਕਟਰ ਕ੍ਰਿਸਟਨ ਸਟੀਵਰਟ ਅਤੇ ਕਈ ਹੋਰ ਮੰਨੇ ਪਰਮੰਨੇ ਨਾਵਾਂ ਦੇ ਨਾਲ ਬਿਆਰਿਟਜ਼ ਫਿਲਮ ਫੈਸਟੀਵਲ ਦੇ 4th ਐਡੀਸ਼ਨ ਵਿੱਚ ਜੂਰੀ ਪੈਨਲ ਵਿੱਚ ਸ਼ਾਮਿਲ ਹੋਣਗੇ। ਇਸ਼ਾਨ ਖੱਟਰ ਦੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਉਹਨਾਂ ਦੀ ਪਹਿਲੀ ਫਿਲਮ ਬਿਯੋਂਡ ਦਾ ਕਲਾਉਡਸ ਦੇ ਨਾਲ ਹੋ ਗਈ ਸੀ। ਇਸ ਤੋਂ ਬਾਅਦ ਉਹਨਾਂ ਨੇ 2021 ਵਿੱਚ ਲਿਓਨਾਰਡੋ ਡੀਕੈਪਰੀਓ ਅਤੇ ਜੈਨੀਫਰ ਲਾਰੈਂਸ ਸਟਾਰਰ ਫਿਲਮ ਡੋਂਟ ਲੁੱਕ ਅਪ ਵਿੱਚ ਇੱਕ ਕੈਮੀਓ ਭੂਮਿਕਾ ਨਿਭਾਈ। 2020 ਵਿੱਚ ਉਹਨਾਂ ਨੇ ਮੀਰਾ ਨਾਇਰ ਦੀ ਬ੍ਰਿਟਿਸ਼ ਸੀਰੀਜ਼ ਅਨਸੁਟੇਬਲ ਬੁਆਏ ਵਿੱਚ ਤੱਬੂ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ। ਉਹਨਾਂ ਦੀ 2025 ਵਿੱਚ ਆਈ ਫਿਲਮ ਹੋਮ ਬਾਉਂਡ ਨੂੰ ਆਸਕਰ ਦੇ ਲਈ ਭਾਰਤ ਦੀ ਅਧਿਕਾਰਿਕ ਐਂਟਰੀ ਦੇ ਰੂਪ ਵਿੱਚ ਚੁਣਿਆ ਗਿਆ ਸੀ ਅਤੇ ਇਸ ਨੂੰ ਸ਼ਾਰਟ ਲਿਸਟ ਵੀ ਕੀਤਾ ਗਿਆ ਸੀ। ਫਿਲਮ ਪ੍ਰੋਡਿਊਸਰ ਵਾਸੂ ਭਗਨਾਨੀ ਦੀ ਕੰਪਨੀ ਪੂਜਾ ਐਂਟਰਟੇਨਮੈਂਟ ਨੇ ਟਿਪਸ ਇੰਡਸਟਰੀਜ਼ ਅਤੇ ਫਿਲਮ ਮੇਕਰ ਡੇਵਿਡ ਧਵਨ ਦੇ ਖਿਲਾਫ ਬੰਬੇ ਹਾਈ ਕੋਰਟ ਵਿੱਚ 400 crore ਰੁਪਏ ਦਾ ਕੇਸ ਕੀਤਾ ਹੈ। ਇਹ ਵਿਵਾਦ ਵਰੁਣ ਧਵਨ ਦੀ ਆਉਣ ਵਾਲੀ ਫਿਲਮ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ ਵਿੱਚ 1999 ਦੀ ਹਿੱਟ ਫਿਲਮ ਬੀਵੀ ਨੰਬਰ 1 ਦੇ ਦੋ ਗਾਣਿਆਂ ਦੇ ਇਸਤੇਮਾਲ ਨੂੰ ਲੈ ਕੇ ਹੈ। ਵਾਸੂ ਬਗਨਾਨੀ ਦਾ ਦਾਅਵਾ ਹੈ ਕਿ ਟਿਪਸ ਦੇ ਕੋਲ ਇਹਨਾਂ ਗਾਣਿਆਂ ਦੇ ਵਿਜ਼ੂਅਲ ਰਾਈਟਸ ਨਹੀਂ ਨੇ। ਉਹਨਾਂ ਨੇ ਫਿਲਮ ਦੀ ਰਿਲੀਜ਼ ਰੋਕਣ ਅਤੇ ਇਸ ਦਾ ਟਾਈਟਲ ਬਦਲਣ ਦੀ ਮੰਗ ਕੀਤੀ ਹੈ। ਫਿਲਮ 5 ਜੂਨ 2026 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਬੀਵੀ ਨੰਬਰ 1 ਦੇ ਦੋ ਮਸ਼ਹੂਰ ਗਾਣੇ ਚੁਨਰੀ ਚੁਨਰੀ ਅਤੇ ਇਸ਼ਕ ਸੋਨਾ ਹੈ ਨੂੰ ਰੀਕ੍ਰੀਏਟ ਕੀਤਾ ਗਿਆ ਹੈ। ਹਿੰਦੀ ਫਿਲਮ ਸੰਗੀਤ ਦੀ ਜਦ ਵੀ ਗੱਲ ਹੁੰਦੀ ਹੈ ਤਾਂ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਸ਼ਾਨ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਸ਼ਾਨ ਨੇ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਵਿੱਚ ਮਸ਼ਹੂਰ ਗੀਤ ਬਾਹੋਂ ਮੇਂ ਚਲੇ ਆਓ ਨੂੰ ਬਾਲੀਵੁੱਡ ਦਾ ਸਭ ਤੋਂ ਮਾਡਰਨ ਗਾਣਾ ਦੱਸਿਆ। ਉਹਨਾਂ ਨੇ ਕਿਹਾ ਕਿ ਇਸ ਗਾਣੇ ਵਿੱਚ ਜੋ ਸੰਗੀਤ ਭਾਵਨਾਵਾਂ ਅਤੇ ਬਦਲਾਅ ਹੈ ਉਸ ਤਰ੍ਹਾਂ ਦਾ ਅੱਜ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਸ਼ਾਨ ਨੇ ਕਿਹਾ ਕਿ ਮੇਰੇ ਹਿਸਾਬ ਦੇ ਨਾਲ ਪੁਰਾਣੇ ਦੌਰ ਦੇ ਕਈ ਗਾਣੇ ਅੱਜ ਦੇ ਗਾਣਿਆਂ ਤੋਂ ਕਿਤੇ ਵੱਧ ਮਾਡਰਨ ਨੇ। ਉਸ ਦੌਰ ਦੇ ਸੰਗੀਤਕਾਰ ਸਿਰਫ ਧੁਨ ਨਹੀਂ ਬਣਾਉਂਦੇ ਸਨ ਬਲਕਿ ਹਰ ਗਾਣੇ ਦੇ ਪਿੱਛੇ ਇੱਕ ਕਹਾਣੀ ਅਤੇ ਭਾਵਨਾ ਛਿਪੀ ਹੁੰਦੀ ਸੀ। ਸ਼ਾਨ ਨੇ ਕਿਹਾ ਹੈ ਪੰਚਮ ਦਾ ਬਾਲੀਵੁੱਡ ਦੇ ਸਭ ਤੋਂ ਮਾਡਰਨ ਸੰਗੀਤਕਾਰ ਸਨ। ਉਹਨਾਂ ਦੇ ਬਣਾਏ ਗਾਣੇ ਅੱਜ ਵੀ ਨਵੇਂ ਅਤੇ ਤਾਜ਼ਗੀ ਨਾਲ ਭਰੇ ਲੱਗਦੇ ਨੇ।

ਦੋਸਤੋ, ਏਮੀ ਵਿਰਕ ਦੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਹੋ ਗਿਆ ਜੀ। ਉਮੀਦ ਕਰਦੇ ਹਾਂ ਗੀਤ ਅਤੇ ਸਾਰਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ ਸਾਡੇ ਤੱਕ ਪੁੱਛਦੀ ਕਰਦੇ ਰਿਹਾ ਕਰੋ। punjabi.program@sbs.com.au 'ਤੇ ਈਮੇਲ ਕਰ ਸਕਦੇ ਹੋ ਅਤੇ ਇਜਾਜ਼ਤ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ। ਸੁਣਦੇ ਰਹੋ SBS ਪੰਜਾਬੀ।